ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ।

ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਭਰੀ ਸਿਉ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋ

पास जिन हर जन सतगुर संगत पाई तिन तुर मस्तक लिखिया लिखास धन धन।

ਹਰ ਧਿਆਵਹ ਸੰਤਹ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ।

ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹ ਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ।

ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਭ ਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹੇ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕਉ ਆਜ ਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ।

ਹੈ ਚੁਣ ਚੁਣ ਸਤਰ ਹਮਾਰੀ ਮਾਰੀ ਹੈ ਆਪ ਹਾਥ ਦੈ ਮੁਝੈ ਉਭਰੀ ਹੈ ਮਰਨ ਕਾਲ ਕਾ ਤ੍ਰਾਸ ਨਿਵਰੀ ਹੈ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ ਰਾਖ ਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ

ਔਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ।

ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹਾਉ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣਹੋ ਸੰਤੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ।

ਸਥਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸੋ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ

ਦਿਆਲ ਮਨਹੋ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ।

ਚਵਰ ਤਖਤ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ,

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚੇਤੇ ਆਵੈ ਜੀ। ਨਾਮ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ।

ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਪਾਤਸ਼ਾਹ ਜੀ। ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਸ਼ਾਮਾਂ ਦੇ ਦੀਵਾਨ ਸਜਾਏ ਗਏ। ਸਤਿਗੁਰੂ ਜੀ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਜੀ ਦੀਆਂ ਗੁਰਸਿੱਖ ਸੰਗਤਾਂ ਨੇ ਮਹਾਰਾਜ ਜੀ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ। ਉਪਰੰਤ ਮਹਾਰਾਜ ਜੀ ਸੰਧਿਆ ਵੇਲੇ ਸੋਹਦਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਪਰਿਵਾਰਾਂ ਵਿੱਚ ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ਼ ਕਰਨਾ, ਬੱਚਿਆਂ ਨੂੰ ਤੰਦਰੁਸਤੀ, ਚੜ੍ਹਦੀ ਕਲਾ, ਵਿੱਦਿਆ ਦਾ ਦਾਨ, ਮਾਤਾ ਪਿਤਾ ਦੇ ਆਗਿਆ ਘਰ ਬਣਾਉਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਭਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਮਿਹਰ ਭਰਿਆ ਹੱਥ ਰੱਖ ਕੇ ਸਤ ਸੰਗਤ ਦੇ ਨਾਲ ਲਾ ਲੈਣਾ। ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਕਰ ਹੈ, ਚਾਰ ਪੈਰ ਦਿਨ ਸੁੱਖ ਦਾ ਬਤੀਤ ਕੀਤਾ ਮਹਾਰਾਜ ਜੀ, ਆਈ ਚਾਰ ਪੈਰ ਰਹਿਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣੀ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਮਹਾਰਾਜ ਦੇਸ਼ ਪ੍ਰਦੇਸ਼ ਸੁਰੱਖਿਆ ਪ੍ਰਦਾਨ ਕਰਨੀ, ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਮਹਾਰਾਜ ਜੀ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬਹਿ ਚਲਾਇਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਉ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਹਾਰੀ ਸਤਿਗੁਰ ਚਰਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ ਇੱਕ ਓਂਕਾਰ। ਸਤਿਗੁਰ ਪ੍ਰਸਾਦ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦੇਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ, ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਘਰ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਨੇ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਜੀਆਂ ਨੂੰ ਤੰਦਰੁਸਤੀ ਨਾਮ ਦੀਆਂ ਦਾਤਾਂ ਦੇ ਕੇ ਨਿਵਾਜ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸਭ ਤੋਂ ਪਹਿਲਾਂ ਆਰਤੀ ਕੀਰਤਨ ਹੋਵੇਗਾ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਰਤੀ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਉਪਰੰਤ ਕਥਾ ਹੋਵੇਗੀ, ਉਸ ਤੋਂ ਉਪਰੰਤ ਫਿਰ ਕੀਰਤਨ ਹੋਵੇਗਾ। ਆਪ ਸਾਰੀਆਂ ਸੰਗਤਾਂ ਨੇ ਤਨ ਮਨ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣੀ ਸੇਵਾ ਪ੍ਰਵਾਨ ਕਰਨੀ ਜੀ। ਪੰਚਾਂ ਦੀ ਕੀਮਾ ਆਉਣ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ ਜੀ। ਮਿਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।

ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਗੁਰਦੇਵ ਪਿਤਾ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਸ਼ਾਮਾਂ ਦੇ ਦੀਵਾਨਾਂ ਦੀ ਹਾਜ਼ਰੀ ਪਿਆਰ ਨਾਲ, ਭਾਵਨਾ ਨਾਲ, ਸ਼ਰਧਾ ਨਾਲ ਭਰ ਰਹੇ ਹੋ। ਗੁਰੂ ਕਿਰਪਾ ਗੁਰੂ ਬਖਸ਼ਿਸ਼ ਸਦਕਾ ਆਪ ਜੀਆਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿਨ੍ਹਾਂ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਉਪਰੰਤ ਜੋ ਮਲਾਰ ਕੀ ਵਾਰ ਦੀ ਆਪਾਂ ਵਿਚਾਰ ਕਰ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ 22 ਵਾਰਾਂ ਵਿੱਚੋਂ ਇਹ ਤਰਤੀਬ ਅੰਦਰ 21ਵੀਂ ਵਾਰ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੀ ਗਈ। ਇਸ ਅੰਮ੍ਰਿਤ ਵਾਰ ਦੀ ਅੱਜ 7ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਇਹਦੇ ਨਾਲ ਦੋ ਸਲੋਕ ਸਤਿਗੁਰਾਂ ਨੇ ਪੰਚਮ ਪਾਤਸ਼ਾਹ ਜੀ ਨੇ ਅੰਕਿਤ ਕੀਤੇ ਹਨ, ਜੋ ਗੁਰੂ ਅਮਰਦਾਸ ਤੀਸਰੇ ਗੁਰਦੇਵ ਜੀ ਦੇ ਹਨ। ਉਹਨਾਂ ਦੀ ਵਿਚਾਰ ਆਪਾਂ ਕੱਲ ਕੀਤੀ ਸੀ। ਉਹਨਾਂ ਸਲੋਕਾਂ ਦਾ ਭਾਵ ਇਹ ਸੀ ਕਿ ਜਿਸ ਜਗਿਆਸੂ ਦੇ ਅੰਦਰ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ, ਉਹ ਕਦੀ ਪੁਕਾਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਹਾਲਾਂਕਿ ਮਿਲਣਾ ਵਰਸਨਾ ਉਹਨੇ ਆਪਣੀ ਕਿਰਪਾ ਨਾਲ ਹੈ, ਵਾਹਿਗੁਰੂ ਨੇ ਦੀਦਾਰ ਦਰਸ਼ਨ ਆਪਣੀ ਕਿਰਪਾ ਨਾਲ ਦੇਣੇ ਨੇ, ਪਰ ਫਿਰ ਪੁਕਾਰ ਕਿਉਂ ਹੈ, ਬਬੀਹਾ ਪੁਕਾਰਦਾ ਕਿਉਂ ਹੈ? ਵੀ ਬਈਹੇ ਦੀ ਪੁਕਾਰ ਨੂੰ ਸੁਣ ਕੇ ਬੱਦਲ ਵਰਦਾ ਹੈ ਕਿ ਬੱਦਲ ਆਪਣੀ ਮਰਜ਼ੀ ਨਾਲ ਵਰਦਾ ਹੈ? ਇਹਦਾ ਭਾਵ ਇਹ ਹੈ ਕਿ ਬੇਨਤੀ ਨੂੰ ਸੁਣ ਕੇ ਪਰਮਾਤਮਾ ਦੀਦਾਰ ਦਿੰਦਾ ਕਿ ਆਪਣੀ ਮੌਜ ਵਿੱਚ ਦਿੰਦਾ? ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇ ਵੀ ਉਹਦਾ ਦੀਦਾਰ, ਉਹਦੀ ਕਿਰਪਾ, ਉਹਦੇ ਦਰਸ਼ਨ ਉਹਦੀ ਰਹਿਮਤ ਨਾਲ ਮਿਲਦੇ ਨੇ, ਪਰ ਜੋ ਉਸਦਾ ਪਾਤਰ ਹੈ ਉਹ ਆਪਣੀ ਪਾਤਰਤਾ ਪੁਕਾਰ ਪੁਕਾਰ ਕੇ ਸਿੱਧ ਕਰਦਾ ਕਿ ਮੈਨੂੰ ਲੋੜ ਹੈ, ਮੈਨੂੰ ਤੇਰੇ ਦਰਸ਼ਨਾਂ ਦੀ ਭੁੱਖ ਹੈ, ਪਿਆਸ ਹੈ। ਉਹ ਬਬੀਹੇ ਵਾਂਗੂ ਕੂਕਦਾ ਹੈ, ਪੁਕਾਰਦਾ ਹੈ, ਤੇ ਜਦੋਂ ਇਸ ਤਰ੍ਹਾਂ ਬਬੀਹਾ ਬੋਲਦਾ ਹੈ, ਜਗਿਆਸੂ ਪੁਕਾਰਦਾ ਹੈ, ਤੇ ਉਧਰੋਂ ਵਾਹਿਗੁਰੂ ਦੀ ਖੁਸ਼ੀ ਹੁੰਦੀ ਹੈ, ਫਿਰ ਉਹ ਆਪਣੇ ਦਰਸ਼ਨਾਂ ਦਾ ਮੀਂਹ ਵਰਾਂਦਾ ਹੈ, ਜਿਹਨੂੰ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੈ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ। ਇੱਥੇ ਬਬੀਹੇ ਦਾ ਅਰਥ ਹੈ ਜਗਿਆਸੂ, ਤੇ ਮੇਘ ਦਾ ਅਰਥ ਹੈ ਗੁਰੂ, ਫਰਮਾਨ ਕਰਨ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ, ਮੀਂਹ ਰੂਪ ਵਿੱਚ ਹੈ ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ, ਗੁਰੂ ਦੀ ਕਿਰਪਾ। ਦੂਸਰੇ ਸਲੋਕ ਵਿੱਚ ਸਤਿਗੁਰਾਂ ਨੇ, ਤੀਸਰੇ ਗੁਰਦੇਵ ਜੀ ਨੇ ਦਰਸਾਇਆ ਵੀ ਜਦੋਂ ਅੰਦਰ ਇਹ ਮਹਿਸੂਸ ਹੁੰਦਾ ਕਿ ਮੇਰਾ ਉਹਦੇ ਨਾਮ ਤੋਂ ਬਿਨਾਂ ਗੁਜ਼ਾਰਾ ਨਹੀਂ, ਉਹਦੀ ਕਿਰਪਾ ਤੋਂ ਬਿਨਾਂ ਗੁਜ਼ਾਰਾ ਨਹੀਂ, ਫਿਰ ਅੰਦਰ ਵਿਆਕੁਲ ਹੋ ਜਾਂਦਾ, ਕਲਮਲ ਹੋ ਜਾਂਦਾ, ਮੋਹੇ ਲਾਗਦੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤਲਫੈ, ਐਸੇ ਰਾਮ ਨਾਮ ਬਿਨ ਬਾਪਰੋ ਨਾਮਾ। ਜੈਸੇ ਤਾਪ ਤੇ ਨਿਰਮਲ ਘਾਮਾ, ਜਿਵੇਂ ਕਹਿੰਦੇ ਚਮੜੀ ਕੋਮਲ ਹੋਵੇ ਤੇ ਘਾਮ ਨਾਲ ਤਿੱਖੀ ਧੁੱਪ ਦੇ ਨਾਲ ਸੜਨ ਲੱਗ ਜਾਂਦੀ ਹੈ, ਇਸ ਤਰ੍ਹਾਂ ਕਹਿੰਦੇ ਵਾਹਿਗੁਰੂ ਮੇਰਾ ਕੋਮਲ ਹਿਰਦਾ ਤੇਰੇ ਤੋਂ ਬਿਨਾਂ ਤਪਦਾ ਹੈ, ਕਰੁੱਝਦਾ ਹੈ, ਮੈਂ ਤੇਰੀ ਤਾਂ ਪੁਕਾਰ, ਤੇਰੀ ਤਾਂ ਮੰਗ ਕਰਦਾ। ਇਹ ਦੋ ਸਲੋਕਾਂ ਦਾ ਭਾਵ ਸੀ ਜਿਹਦੇ ਵਿੱਚ ਵਾਹਿਗੁਰੂ ਦੇ ਮੰਗ ਵਾਲੇ ਦੀ ਭਾਵਨਾ ਦੱਸੀ ਹੈ, ਤੇ ਨਾਲ ਕਿਹਾ ਵੀ ਗੱਲਾਂ ਨਾਲ ਸਾਰੇ ਹੀ ਕਹਿੰਦੇ ਨੇ ਵੀ ਵਾਹਿਗੁਰੂ ਦੇ ਦਰਸ਼ਨ ਹੋ ਜਾਣ। ਕਿਸੇ ਨੂੰ ਪੁੱਛ ਲਓ ਵੀ ਰੱਬ ਚਾਹੀਦਾ, ਸਭ ਤੋਂ ਪਹਿਲਾਂ ਹੱਥ ਹੀ ਖੜਾ ਕਰੇਗਾ, ਹਾਂ ਮੈਂ ਦਰਸ਼ਨ ਕਰਨਾ ਚਾਹੁੰਦਾ, ਮੈਨੂੰ ਚਾਹੀਦਾ ਪਰਮਾਤਮਾ ਦਾ ਦੀਦਾਰ, ਪਰਮਾਤਮਾ ਦੀ ਕਿਰਪਾ,
ਪਰ ਗੁਰਦੇਵ ਜੀ ਨੇ ਕਿਹਾ ਗੁਰੂ ਕਿਰਪਾ ਪ੍ਰਭੂ ਦੀ ਕਿਰਪਾ ਦੇ ਲਈ ਬਬੀਹਾ ਬੜਨਾ ਪੈਂਦਾ, ਦਿਨ ਰਾਤ ਪੁਕਾਰ ਕਰਨੀ ਪੈਂਦੀ ਹੈ, ਤੇ ਵੱਡੀ ਗੱਲ ਵੀ ਆਸੇ ਪਾਸੇ ਜਲ ਭਰਿਆ ਹੁੰਦਾ ਹੈ, ਪਰ ਉਸ ਬਬੀਹੇ ਨੂੰ ਉਹ ਜਲ, ਉਹ ਤਲਾਬ, ਉਹ ਸਰੋਵਰ ਨਹੀਂ ਦਿਸਦਾ। ਉਹ ਉਤਾਹ ਨੂੰ ਮੂੰਹ ਕਰਕੇ ਬਸ ਇੱਕ ਬੂੰਦ ਦੀ ਪੁਕਾਰ ਕਰਦਾ ਹੈ। ਜਗਿਆਸੂ ਨੂੰ ਆਸੇ ਪਾਸੇ ਦੀਆਂ ਰੌਣਕਾਂ ਨਹੀਂ ਦਿਸਦੀਆਂ, ਪਦਾਰਥ ਨਹੀਂ ਦਿਸਦੇ, ਉਹਦਾ ਧਿਆਨ ਬਸ ਇੱਕ ਅਕਾਲ ਪੁਰਖ ਵਾਹਿਗੁਰੂ ਵਾਲੇ ਪਾਸੇ ਹੁੰਦਾ ਤੇ ਇੱਕ ਦਿਨ ਉਹ ਤਰੁੱਟਦਾ ਹੈ। ਇਹ ਸਲੋਕਾਂ ਦਾ ਭਾਵ ਸੀ। ਅੱਜ ਗੁਰੂ ਸਾਹਿਬ ਜੀ ਨੇ ਪੌੜੀ ਵਿੱਚ ਦਰਸਾਇਆ ਹੈ ਕਿ ਉਹਨੂੰ ਮਿਲਣਾ ਹੈ ਨਾ ਜੇ, ਉਹਦੇ ਵਰਗਾ ਹੋਣਾ ਪਏਗਾ, ਉਹਦੇ ਬਰਾਬਰ ਦਾ ਹੋਣਾ ਪਏਗਾ, ਉਹਦੇ ਤੱਕ ਪਹੁੰਚਣ ਦੇ ਲਈ ਤੁਹਾਡੇ ਕੋਲੋਂ ਗੁਣ ਕੁਆਲਿਟੀਜ਼ ਚਾਹੀਦੀਆਂ ਨੇ ਜੋ ਸਾਨੂੰ ਉਹਦੇ ਤੱਕ ਪਹੁੰਚਾ ਸਕਦੀਆਂ ਨੇ। ਜਿਵੇਂ ਕਿਸੇ ਮਹਾਨ ਮਨੁੱਖ ਕੋਲ ਜਾਣਾ ਹੋਵੇ, ਉਹਦੇ ਪ੍ਰੋਟੋਕਾਲ ਨੂੰ ਫੋਲੋ ਕਰਨਾ ਪੈਂਦਾ ਹੈ, ਉਹਦੇ ਵੱਲੋਂ ਕੁਝ ਦਿੱਤੇ ਗਏ ਨਿਯਮ ਤੇ ਹਦਾਇਤਾਂ ਆਪਾਂ ਫੋਲੋ ਕਰਦੇ ਹਾਂ, ਫਿਰ ਸਾਨੂੰ ਸਮਾਂ ਮਿਲਦਾ ਵੀ ਇਹ ਦਿਨ ਤੈਨੂੰ ਮਿਲਾਪ ਹੋਏਗਾ, ਤੇ ਆਹ ਕੰਡੀਸ਼ਨਾਂ ਨੇ। ਇਹ ਪੌੜੀ ਵਿੱਚ ਅੱਜ ਗੁਰੂ ਸਾਹਿਬ ਨੇ ਦਰਸਾਇਆ ਵੀ ਰੱਬ ਤੱਕ ਪਹੁੰਚਣਾ ਹਰ ਕੋਈ ਚਾਹੁੰਦਾ ਹੈ, ਪਰ ਭਾਈ ਉਹਦੇ ਲਈ ਕੀ ਕੰਡੀਸ਼ਨਾਂ ਹੈ, ਕਿਵੇਂ ਦਾ ਹੋਣਾ ਪੈਂਦਾ, ਕੀ ਸਿਧਾਂਤ ਹੈ, ਕੀ ਸਿੱਖਿਆ ਹੈ, ਕਿਵੇਂ ਗੁਰੂ ਦੀ ਕਿਰਪਾ ਨਾਲ ਉਹ ਮਿਲਦਾ, ਇਹ ਗੁਰੂ ਸਾਹਿਬ ਜੀ ਨੇ ਅੱਜ ਪੌੜੀ ਵਿੱਚ ਦਰਸਾਇਆ ਹੈ। ਗੁਰੂ ਕਿਰਪਾ ਨਾਲ ਆਪਾਂ ਇਸ ਸੱਤਵੀਂ ਪੌੜੀ ਨੂੰ ਵਿਚਾਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਰਸਨਾ ਦੀ ਪਵਿੱਤਰਤਾ ਵਾਸਤੇ

ਇਹ ਵਾਰ ਦਾ ਸ਼ੁੱਧ ਰੂਪ ਹੈ। ਜਿੰਨੀਆਂ ਵੀ ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹਨ ਦਰਜ 22 ਵਾਰਾਂ, ਵਾਰਾਂ ਦੀ ਪਛਾਣ ਪੌੜੀ ਤੋਂ ਹੁੰਦੀ ਹੈ। ਇਸ ਨੂੰ ਅਸੀਂ ਮਲਾਰ ਕੀ ਵਾਰ ਮਹੱਲਾ ਪਹਿਲਾ ਕਹਿੰਦੇ ਹਾਂ। ਮਨ 'ਚ ਸਵਾਲ ਪੈਦਾ ਹੋਏਗਾ ਵੀ ਪਿੱਛੇ ਸਲੋਕ ਮਹੱਲਾ ਤੀਜਾ ਵੀ ਆਇਆ ਹੈ, ਸਲੋਕ ਮਹੱਲਾ ਦੂਜਾ ਵੀ, ਪੰਜਵਾਂ ਵੀ, ਚੌਥਾ ਵੀ ਆਉਣਾ ਹੈ, ਤੇ ਵਾਰ ਪਹਿਲੇ ਪਾਤਸ਼ਾਹ ਦੀ ਕਿਉਂ ਹੈ? ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਆ ਰਹੀ ਹੈ। ਵਾਰ ਦਾ ਸਰੂਪ ਸ਼ੁੱਧ ਸਰੂਪ ਪੌੜੀ ਹੁੰਦਾ ਹੈ, ਤੇ ਬਾਅਦ ਵਿੱਚੋਂ ਗੁਰੂ ਅਰਜਨ ਦੇਵ ਜੀ ਨੇ ਪੌੜੀਆਂ ਦੇ ਨਾਲ ਸਲੋਕਾਂ ਨੂੰ ਦਰਜ ਕੀਤਾ ਹੈ। ਇਸ ਕਰਕੇ ਜਿਸ ਪਾਤਸ਼ਾਹ ਦੀਆਂ ਸਾਰੀਆਂ ਪੌੜੀਆਂ ਹਨ ਉਸੇ ਪਾਤਸ਼ਾਹ ਜੀ ਦੀ ਵਾਰ ਮੰਨੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਪੌੜੀਆਂ ਹਨ। ਜਿੱਥੇ ਕੋਈ ਕਿਸੇ ਹੋਰ ਗੁਰੂ ਸਾਹਿਬ ਜੀ ਦੀ ਪੌੜੀ ਦੇ ਵਿੱਚ ਦਰਜ ਵੀ ਕੀਤੀ ਹੈ ਤੇ ਬਕਾਇਦਾ ਉਸ ਪੌੜੀ ਦੇ ਨਾਲ ਵੀ ਮਹੱਲਾ ਲਿਖਿਆ ਹੈ, ਪਰ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵਾਰ ਦੀ 7ਵੀਂ ਪੌੜੀ ਹੈ। ਹਰ ਜੀਉ ਸੱਚਾ ਸੱਚ ਤੂੰ ਸੱਚੇ ਲਹਿ ਮਿਲਾਏ। ਵਾਹਿਗੁਰੂ ਨੂੰ ਮਿਲਣ ਦਾ ਕਿੱਡਾ ਸੋਹਣਾ ਤਰੀਕਾ ਗੁਰੂ ਸਾਹਿਬ ਜੀ ਨੇ ਪਹਿਲੀਆਂ ਪੰਕਤੀਆਂ 'ਚ ਦੱਸ ਦਿੱਤਾ, ਹਰ ਜੀਉ ਸੱਚਾ ਸੱਚ ਤੂੰ। ਪਹਿਲਾਂ ਇਹ ਸਮਝੀਏ ਵੀ ਉਹ ਹੈ ਕੀ ਹੈ ਵਾਹਿਗੁਰੂ ਅਕਾਲ ਪੁਰਖ। ਅਸੀਂ ਸੋਚੀਏ ਵੀ ਕਿਸੇ ਮੂਰਤ ਵਿੱਚ ਬੰਨ ਲਈਏ, ਕਿਸੇ ਆਕਾਰ ਵਿੱਚ ਬੰਨ ਲਈਏ ਤੇ ਉਹਨੂੰ ਮਿਲ ਲਈਏ। ਕਈ ਲੋਕਾਂ ਦੇ ਅੰਦਰ ਇਹ ਕਲਪਨਾ ਕੰਮ ਕਰਦੀ ਹੈ, ਉਹ ਪਹਿਲਾਂ ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ ਕਿਸੇ ਚਿੱਤਰ ਵਿੱਚ ਕਲਪਿਤ ਕਰ ਲੈਂਦੇ ਨੇ ਤੇ ਫਿਰ ਸੋਚਦੇ ਨੇ, ਅਭਿਆਸ ਕਰਦੇ ਨੇ, ਉਸ ਚਿੱਤਰ ਦੀ ਉਹਨਾਂ ਨੂੰ ਸੁਪਨਾ ਆਉਣ ਲੱਗ ਜਾਂਦੇ ਨੇ, ਮਨ ਵਿੱਚ ਉਹ ਚਿੱਤਰ ਦੀ ਤਸਵੀਰ ਬਣ ਜਾਂਦੀ ਹੈ ਤੇ ਮਨ ਇੱਕ ਬਹੁਤ ਵੱਡੀ ਮਾਇਆ ਦਾ ਰੂਪ ਹੈ ਤੇ ਉਹ ਸੋਚਦਾ ਵੀ ਮੈਨੂੰ ਦੀਦਾਰੇ, ਮੈਨੂੰ ਦਰਸ਼ਨ ਹੋ ਗਏ। ਪਰ ਗੁਰੂ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਜੇ ਸਾਡੇ ਹਿਰਦੇ ਵਿੱਚ ਕੋਈ ਵੀ ਸਰੂਪ ਬਣ ਰਿਹਾ ਨਾ, ਇਹਦਾ ਮਤਲਬ ਹੈ ਉਹ ਮਾਇਆ ਹੀ ਹੈ, ਉਹ ਦੂਜਾ ਹੀ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦਾ ਹਿਰਦੇ ਦੇ ਵਿੱਚ ਸਾਡਾ ਮਨੋਕਲਪਿਤ ਜੋ ਵੀ ਸਰੂਪ ਬਣੇਗਾ ਉਹ ਸਾਡੀ ਮਨ ਦੀ ਇਮੈਜੀਨੇਸ਼ਨ ਹੋਏਗੀ, ਸਾਡੀ ਮਨ ਦੀ ਕਲਪਨਾ ਹੋਏਗੀ, ਤੇ ਮਨ ਜਿਹੜਾ ਹੈ ਉਹ ਝੂਠਾ ਹੈ, ਮਨ ਜਿਹੜਾ ਹੈ ਉਹ ਦੁਬਦਾ ਹੈ, ਮਨ ਜਿਹੜਾ ਹੈ ਮਾਇਆ ਹੈ, ਮਨ ਸੋਇਆ ਮਾਇਆ ਬਿਸਮਾਦ। ਇਸ ਕਰਕੇ ਦਤਾਰ ਜੀ ਕਹਿੰਦੇ ਹਰ ਜੀਉ ਸੱਚ ਤੂੰ ਸੱਚਾ ਤੂੰ ਸੱਚੇ ਲਹਿ ਮਿਲਾਏ, ਕਿ ਵਾਹਿਗੁਰੂ ਤੂੰ ਸੱਚਾ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਇਹੀ ਕਿਹਾ ਵੀ ਜਦੋਂ ਪੁੱਛਿਆ ਗਿਆ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਤੁਸੀਂ ਗੁਣ ਲਿਖੇ ਨੇ ਵੀ ਉਹ ਨਿਰਭਉ ਹੈ, ਨਿਰਵੈਰ ਹੈ, ਉਹ ਅਜੂਨੀ ਹੈ, ਉਹਦਾ ਆਪਣੇ ਆਪ ਤੋਂ ਪ੍ਰਕਾਸ਼ ਹੈ, ਉਹ ਹੈ ਕੀ, ਕਦੋਂ ਹੈ, ਕਿੱਥੇ ਹੈ, ਕਦੋਂ ਮਿਲੇਗਾ? ਤੇ ਅਸੀਂ ਜੋ ਗੁਰੂ ਸਾਹਿਬ ਜੀ ਦਾ ਸਲੋਕ ਪੜ੍ਹਦੇ ਹਾਂ, ਦਤਾਰ ਜੀ ਨੇ ਉੱਥੇ ਹੀ ਕਿਹਾ ਵੀ ਸਿਰਫ ਸੱਚ ਹੈ। ਇਸੇ ਕਰਕੇ ਜਦੋਂ ਅਸੀਂ ਬਹੁਤ ਵੱਡੇ ਰੱਬ ਦੇ ਨਾਲ ਪ੍ਰੇਮ ਵਿੱਚ ਭਿੱਜੇ ਹੋਇਆਂ ਨੂੰ ਜਦੋਂ ਤੁਸੀਂ ਮਿਲਦੇ ਹੋ ਜਾਂ ਉਹਨਾਂ ਨਾਲ ਪ੍ਰਭੂ ਦੀ ਗੱਲ ਕਰਦੇ ਹੋ ਨਾ, ਤੇ ਉਹਨਾਂ ਦੇ ਬੜੇ ਪਿਆਰੇ ਬਚਨ ਨੇ ਵੀ ਰੱਬ ਦੀ ਗੱਲ ਕਰਨੀ ਜਾਂ ਰੱਬ ਦੀ ਹੋਂਦ ਬਾਰੇ ਜੇ ਕੋਈ ਦਾਅਵੇ ਕਰ ਰਿਹਾ ਨਾ, ਹੋਣ ਜਾਂ ਨਾ ਹੋਣ ਦੇ, ਉਹ ਦੋਵੇਂ ਮੂਰਖ ਨੇ। ਜੇ ਕੋਈ ਹੋਣ ਦਾ ਵੀ ਦਾਅਵਾ ਕਰਦਾ ਤੇ ਨਾ ਹੋਣ ਦਾ ਵੀ ਦਾਅਵਾ ਕਰਦਾ। ਕਹਿੰਦੇ ਪਰਮਾਤਮਾ ਕੀ ਹੈ? ਜਿੱਥੇ ਮਨੁੱਖ ਚੁੱਪ ਕਰ ਜਾਏ, ਜੋ ਹੈ ਤੇ ਨਹੀਂ ਦੇ ਵਿੱਚ ਹੈ। ਬਾਬਾ ਕਬੀਰ ਜੀ ਦੀ ਬਹੁਤ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ, ਪਰ ਬਹੁਤ ਬਾਣੀ ਬਾਬਾ ਕਬੀਰ ਜੀ ਦੀ ਬਾਹਰ ਵੀ ਕਬੀਰ ਦਾ ਗ੍ਰੰਥ ਹੈ, ਇੱਕ ਉਹਦੇ ਵਿੱਚ ਕਬੀਰ ਬਾਣੀ ਹੈ ਤੇ ਕਬੀਰ ਪੰਥੀਆਂ ਕੋਲ ਬਹੁਤ ਵੱਡਾ ਗ੍ਰੰਥ ਹੈ ਜਿਹਦੇ ਵਿੱਚ ਬਾਬਾ ਕਬੀਰ ਜੀ ਦੀ ਬਾਣੀ ਤੇ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਦੀ ਥਾਂ ਤੇ ਬੈਠੇ ਉਹਨਾਂ ਵੀ ਆਪਣੀ ਬਾਣੀ ਰਚੀ, ਉਹਨਾਂ ਸਾਰਿਆਂ ਕਬੀਰ ਦਾ ਨਾਮ ਵਰਤਿਆ ਤੇ ਬੜੇ ਬੜੇ ਕਮਾਲ ਦੇ ਦੋਹੇ ਬਾਬਾ ਕਬੀਰ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਬਾਹਰ ਵੀ ਮਿਲਦੇ ਤੇ ਉਹਨਾਂ ਦਾ ਇੱਕ ਦੋਹਾ ਮੈਨੂੰ ਯਾਦ ਹੁੰਦਾ ਪਰਮਾਤਮਾ ਦੇ ਪ੍ਰਤੀ। ਉਹਨਾਂ ਨੂੰ ਵੀ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਬੜੀ ਬਹਿਸ ਚੱਲਦੀ ਹੈ ਵੀ ਹੈ ਕਿ ਨਹੀਂ, ਤੇ ਉਹਨਾਂ ਬੜੇ ਪਿਆਰੇ ਬਚਨ ਕਹੇ। ਉਹ ਕਹਿੰਦੇ ਜੇ ਮੈਂ ਇਹ ਗੱਲ ਕਵਾਂ ਵੀ ਉਹ ਪਰਮਾਤਮਾ ਹੈ, ਮੇਰੇ ਕਥਨ ਵਿੱਚ ਆ ਸਕਦਾ? ਕਹਿੰਦੇ ਇਹ ਗੱਲ ਵੀ ਨਹੀਂ ਤੇ ਨਾ ਹੀ ਨਹੀਂ ਹੈ ਇਹ ਕਿਹਾ ਜਾ ਸਕਦਾ। ਉਹਨਾਂ ਦੇ ਬੜੇ ਪਿਆਰੇ ਬਚਨ ਨੂੰ ਕਹਿੰਦੇ ਹੈ ਕਹੂੰ ਤੋ ਹੈ ਨਹੀਂ, ਨਹੀਂ ਕਹਿਆ ਨਾ ਜਾਏ। ਕਹਿੰਦੇ ਜੇ ਮੈਂ ਸਿੱਧ ਕਰਨਾ ਚਾਹਵਾਂ, ਹੁਣ ਕੋਈ ਵੀ ਚੀਜ਼ ਅਸੀਂ ਸਿੱਧ ਕਰਦੇ ਹਾਂ ਵੀ ਹੈ ਕਿ ਨਹੀਂ, ਕਿਹਦੇ ਨਾਲ ਸਿੱਧ ਕਰਦੇ ਹਾਂ? ਆਪਣੇ ਇੰਦਰਿਆਂ ਨਾਲ। ਸਭ ਤੋਂ ਪਹਿਲਾਂ ਇੰਦਰਾ ਸਿੱਧ ਕਰਨ ਦਾ ਸਾਡੇ ਕੋਲ ਅੱਖਾਂ ਨੇ, ਜੋ ਅੱਖਾਂ ਨੂੰ ਦਿਸ ਗਿਆ ਅਸੀਂ ਕਹਿਣਾ ਵੀ ਹਾਂ ਇਹ ਹੈਗਾ ਹੈ, ਜੋ ਕੰਨਾਂ ਨੂੰ ਸੁਣ ਗਿਆ ਅਸੀਂ ਕਹਿਣਾ ਵੀ ਇਹ ਹੈਗਾ ਹੈ,
ਜੋ ਸਾਡੇ ਸਰੀਰ ਨੇ ਸਪਰਸ਼ ਕਰ ਲਿਆ ਚਮੜੀ ਨੇ, ਅਸੀਂ ਕਹਿਣਾ ਵੀ ਮਹਿਸੂਸ ਹੋ ਰਿਹਾ, ਇਹ ਕੁਝ ਇੱਥੇ ਤੱਤਾ ਠੰਡਾ ਸਖਤ ਕੋਮਲ ਹੈਗਾ ਹੈ, ਸਾਡੀ ਤਵਚਾ ਦੇ ਮਹਿਸੂਸ ਨਾਲ ਗਿਆਨ ਹੋ ਜਾਂਦਾ ਹੈ। ਇਹਨਾਂ ਨੂੰ ਗਿਆਨ ਇੰਦਰ ਕਿਹਾ ਜਾਂਦਾ ਹੈ, ਅੱਖਾਂ ਗਿਆਨ ਇੰਦਰਾ ਹੈ, ਕੰਨ ਗਿਆਨ ਇੰਦਰਾ ਹੈ, ਸਾਡੀ ਤਵਚਾ ਗਿਆਨ ਇੰਦਰਾ ਹੈ, ਸਾਡੀ ਰਸਨਾ ਗਿਆਨ ਇੰਦਰਾ ਹੈ, ਸਾਡੀ ਨਾਸਕਾ ਗਿਆਨ ਇੰਦਰਾ ਹੈ, ਇਹਦੇ ਤੋਂ ਗੰਧ ਸੁਗੰਧ ਆ ਜਾਂਦੀ ਹੈ। ਹੁਣ ਪਰਮਾਤਮਾ ਪਰਮੇਸ਼ਵਰ ਬਾਬਤ ਗੁਰਦੇਵ ਜੀ ਕਹਿੰਦੇ ਅਰੂਪ ਭਾਵ ਅੱਖਾਂ ਕਿਵੇਂ ਵੇਖ ਲੈਣਗੀਆਂ ਜਦੋਂ ਅਰੂਪ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਵਰਤਿਆ ਬਾਣੀ ਵਿੱਚ ਅਗੋਚਰ, ਚਰ ਨਾਮ ਹੁੰਦਾ ਜਿਹੜਾ ਸਾਡੇ ਇੰਦਰੇ ਪਕੜ ਲੈਂਦੇ ਨੇ, ਅੱਖਾਂ ਨੇ ਜਿਨ੍ਹਾਂ ਨੂੰ ਪਕੜ ਲਿਆ, ਅਸੀਂ ਸਾਰੇ ਚਰ ਜੀਵਾਂ ਜਿਹੜੇ ਇੱਕ ਦੂਜੇ ਦੀ ਗ੍ਰਿਫਤ ਵਿੱਚ ਆ ਜਾਂਦੇ ਹਾਂ, ਇੱਕ ਦੂਜੇ ਦੇ ਅੱਖਾਂ ਕੰਨ ਨਾਸਕਾ ਸੁਣ ਮਹਿਸੂਸ ਕਰ ਸਕਦੀ ਹੈ। ਪਰਮਾਤਮਾ ਅਰੂਪ ਹੈ ਨਾ ਉਹ ਅੱਖਾਂ ਦਾ ਵਿਸ਼ਾ ਹੈ, ਪਰਮਾਤਮਾ ਨਿਰਗੰਧ ਹੈ, ਉਹਦੇ ਚ ਕੋਈ ਗੰਧ ਨਹੀਂ, ਸਹਿਜ ਤਵ ਗੰਧ, ਉਹ ਪਰਮਾਤਮਾ ਦੀਆਂ ਸਾਰੀਆਂ ਸੀ ਗੰਧਾਂ ਸਰਗੁਣ ਰੂਪ ਵਿੱਚ, ਪਰ ਗੰਧ ਬਿਨ, ਉਹ ਗੰਧ ਤੋਂ ਬਿਨਾਂ ਹੈ, ਉਹਨੂੰ ਕਿਸੇ ਵੀ ਸੁਗੰਧੀ ਨਾਲ ਕਿਸੇ ਗੰਧ ਨਾਲ ਨਹੀਂ ਮਹਿਸੂਸ ਕੀਤਾ ਜਾਂਦਾ। ਪਰਮਾਤਮਾ ਕਿਸੇ ਸਪਰਸ਼ਤਾ ਦਾ ਵਿਸ਼ਾ ਨਹੀਂ ਕਿ ਚਮੜੀ ਨੂੰ ਤੱਤਾ ਠੰਡਾ ਸਖਤ ਕੋਮਲ ਲੱਗੇ, ਪਰਮਾਤਮਾ ਸਾਡੀ ਰਸਨਾ ਦਾ ਵਿਸ਼ਾ ਨੇ ਵੀ, ਜਿਵੇਂ 6 ਰਸ ਸਾਡੀ ਰਸਨਾ ਨੂੰ ਆਉਂਦੇ ਨੇ ਵੀ ਅਸੀਂ ਕਹੀਏ ਵੀ ਕੋਈ ਰਸ ਆਉਂਦਾ ਹੈ, ਗੁਰੂ ਸਾਹਿਬ ਕਹਿੰਦੇ ਇਹ ਅਗੋਚਰ ਹੈ, ਸਾਡੀਆਂ ਇੰਦਰੀਆਂ ਉਹਨੂੰ ਕਾਬੂ ਵਿੱਚ ਨਹੀਂ ਕਰ ਸਕਦੀਆਂ, ਇਹਨਾਂ ਤੋਂ ਪਰਾਂ ਹੈ। ਇਸ ਕਰਕੇ ਕਿਹਾ ਬਾਬਾ ਕਬੀਰ ਜੀ ਨੇ, ਹੈ ਕਹੂੰ ਤੋ ਹੈ ਨਹੀਂ, ਵੀ ਕਿਵੇਂ ਹਾਂ ਕਵਾਂ, ਹਾਂ ਤਾਂ ਉਹਨੂੰ ਹੀ ਕਿਹਾ ਜਾ ਸਕਦਾ ਜੋ ਅੱਖਾਂ ਨਾਲ ਦਿਸੇ ਤਾਂ ਹੀ ਬੰਦਾ ਮੰਨਦਾ, ਨਹੀਂ ਕਹਿਆ ਨਾ ਜਾਏ, ਪਰ ਕਹਿੰਦੇ ਫਿਰ ਨਹੀਂ ਕਹਿ ਦਿਓ, ਪਰ ਕਹਿੰਦੇ ਨਹੀਂ ਕਿਵੇਂ ਕਹਿ ਦਿਆਂ, ਜੋ ਵਰਤਾਰਾ ਦਿਸਦਾ ਹੈ, ਜੋ ਸੰਸਾਰ ਦਿਸਦਾ ਹੈ, ਇੱਕ ਅਗੰਮੀ ਸ਼ਕਤੀ ਦੀ ਮਹਿਸੂਸਤਾ ਹੁੰਦੀ ਹੈ, ਅਨੁਭਵ ਹੁੰਦਾ ਹੈ, ਕਹਿੰਦੇ ਉਹ ਨਹੀਂ ਵੀ ਨਹੀਂ ਕਿਹਾ ਜਾ ਸਕਦਾ। ਫਿਰ ਕਹਿੰਦੇ ਹੈ ਕੀ, ਤੇ ਉਹਨਾਂ ਨੇ ਨਿਚੋੜ ਕੀ ਕੀਤਾ, ਕਹਿੰਦੇ ਹੈ ਕਹੂੰ ਤੋ ਹੈ ਨਹੀਂ, ਨਹੀਂ ਕਹਿਆ ਨਾ ਜਾਏ, ਹੈ ਨਹੀਂ ਕਿ ਮਦ ਮੇ ਗੋਬਿੰਦ ਰਿਹਾ ਸਮਾਏ, ਕਹਿੰਦੇ ਉਹ ਹੈ ਤੇ ਨਹੀਂ ਦੇ ਵਿੱਚ ਹੈ, ਨਾ ਉਹਨੂੰ ਕਿਹਾ ਜਾ ਸਕਦਾ ਹੈ, ਨਾ ਉਹਨੂੰ ਨਹੀਂ ਕਿਹਾ ਜਾ ਸਕਦਾ, ਉਹਨੂੰ ਸਿਰਫ ਮਾਣਿਆ ਜਾ ਸਕਦਾ ਹੈ, ਉਹਨੂੰ ਸਿਰਫ ਅਨੁਭਵ ਕਿਹਾ ਜਾਂਦਾ। ਤੇ ਬਾਣੀ ਵੀ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ। ਬਾਬਾ ਨਾਮਦੇਵ ਜੀ ਦਾ ਬਚਨ ਆਉਂਦਾ, ਉਹ ਕਹਿੰਦੇ ਕੋਈ ਬੋਲੇ ਨਿਰਵਾ, ਹੈ ਕਹਿਣ ਵਾਲੇ ਬੜੇ ਨੇ ਬਿਨਾਂ ਗੱਲ ਤੋਂ ਹੀ, ਜੀ ਰੱਬ ਹੈਗਾ ਰੱਬ ਹੈਗਾ, ਕਦੀ ਵੀ ਉਹਦਾ ਮਹਿਸੂਸ ਨਹੀਂ ਕੀਤਾ। ਕੋਈ ਬੋਲੇ ਨਿਰਵਾ, ਨਿਰਵਾ ਦਾ ਅਰਥ ਨੇੜੇ, ਕੋਈ ਬੋਲੇ ਦੂਰ, ਤੇ ਕਈ ਕਹਿੰਦੇ ਨਹੀਂ ਹੈ, ਦੂਰ ਹੀ ਵਸਦਾ ਹੋਣਾ ਜੇ ਹੈ, ਕੋਈ ਰੱਬ ਨਾਂ ਦੀ ਸ਼ੈ ਨਹੀਂ। ਬਾਬਾ ਨਾਮਦੇਵ ਜੀ ਕਹਿੰਦੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਚਲੀ ਚਰੀ ਖਜੂਰ, ਕਾਏ ਰੇ ਬਕਬਾਦ ਲਾਇਓ। ਹੁਣ ਪੰਜਾਬੀ ਚ ਸਿੱਧਾ ਅਰਥ ਬਕਬਾਦ ਦਾ ਬਕਵਾਸ, ਕਹਿੰਦੇ ਇਹਨਾਂ ਲੋਕਾਂ ਨੇ ਸਿਰਫ ਬਕਵਾਸ ਮਾਰੀ ਹੈ, ਜੇ ਕੋਈ ਆਖਦਾ ਨੇੜੇ ਹੈ ਦੂਰ ਹੈ, ਅਸਲ ਜਿੰਨੇ ਪਾ ਲਿਆ ਹੈ, ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛੁਪਾਇਓ, ਉਹਨੇ ਤੇ ਛੁਪਾ ਲਿਆ ਹੈ, ਉਹਨੇ ਤੇ ਆਪਣੇ ਅੰਦਰ ਸਮੋ ਲਿਆ ਹੈ, ਉਹ ਚੀਜ਼ ਹੈ ਜਿਹੜੀ ਕਿਸੇ ਢੰਡਾਹੂ ਨੂੰ ਦਿੱਤੀ ਜਾਂਦੀ ਹੈ। ਸਾਡੇ ਕੋਲ ਕੋਈ ਵੀ ਕੀਮਤੀ ਚੀਜ਼ ਹੋਵੇ ਨਾ, ਬੰਦਾ ਕਦੀ ਉਹਦੀ ਪ੍ਰਦਰਸ਼ਨੀ ਨਹੀਂ ਲਾਉਂਦਾ, ਕਦੀ ਚੰਗੀ ਚੀਜ਼ ਦੀ ਨੁਮਾਇਸ਼ ਨਹੀਂ ਕੀਤੀ ਜਾਂਦੀ, ਸਦਾ ਆਪਣਾ ਅਧਿਕਾਰੀ ਵੇਖਿਆ ਜਾਂਦਾ ਹੈ ਕਿ ਇਹ ਮੇਰਾ ਅਧਿਕਾਰੀ, ਇੱਥੋਂ ਤੱਕ ਕਿ ਆਪਣੇ ਖੂਨ ਦੇ ਵਿੱਚੋਂ ਵੀ ਜੇ ਇਹ ਬੰਦੇ ਨੂੰ ਸ਼ੱਕ ਹੋ ਜਾਏ ਵੀ ਇਹ ਮੇਰੀ ਸੰਪੱਤੀ ਦਾ, ਮੇਰੀ ਅਸਲ ਚੀਜ਼ ਦਾ ਵਾਰਸ ਨਹੀਂ ਬਣ ਸਕਦਾ, ਇਹਨੂੰ ਸੰਭਾਲ ਨਹੀਂ ਸਕਦਾ ਉਹ ਵਸਤੂ ਕੀਮਤੀ ਨੂੰ, ਤੇ ਬੰਦਾ ਆਪਣੇ ਖੂਨ ਨੂੰ ਵੀ ਲਾਵਾਰਸ ਕਰ ਦਿੰਦਾ ਵੀ ਇਹ ਮੇਰੀ ਇਸ ਵਸਤੂ ਦਾ ਵਾਰਸ ਨਹੀਂ ਹੋ ਸਕਦਾ। ਕੋਈ ਲੱਭਿਆ ਜਾਏ, ਪਾਤਰ ਮਿਲੇ, ਤੇ ਉਹਨੂੰ ਵਾਰਸ ਬਣਾ ਦਿੱਤਾ ਜਾਂਦਾ, ਕਿਉਂਕਿ ਕੀਮਤੀ ਸ਼ੈ ਸਦਾ ਕੀਮਤੀ ਹੱਥਾਂ ਵਿੱਚ ਸੌਂਪੀ ਜਾਂਦੀ ਹੈ, ਤਾਂ ਹੀ ਉਹ ਅੱਗੇ ਜਾ ਕਰਕੇ ਜਨ ਕਲਿਆਣ ਕਰਦੀ, ਲੋਕ ਕਲਿਆਣ ਕਰਦੀ ਹੈ। ਜੇ ਬੁਰੇ ਹੱਥਾਂ ਵਿੱਚ ਆ ਜਾਏ, ਉਹ ਲੋਕਾਂ ਦਾ ਬੁਰਾ ਕਰ ਦਿੰਦੀ ਹੈ। ਇਸ ਕਰਕੇ ਦਤਾਰ ਜੀ ਕਹਿੰਦੇ ਪਰਮਾਤਮਾ ਪਰਮੇਸ਼ਵਰ ਵਾਹਿਗੁਰੂ ਬਾਬਤ ਜਿਨ੍ਹਾਂ ਨੇ ਜਾਣਿਆ ਉਹ ਚੁੱਪ ਕਰ ਗਏ, ਹਾਂ ਜਿਹੜੇ ਉਹਨਾਂ ਦੇ ਨੇੜੇ ਆ ਕੇ ਬੈਠੇ, ਜੇ ਉਹਨਾਂ ਨੇ ਸੋਚਿਆ, ਉਹਨਾਂ ਦਾ ਜੀਵਨ ਵੇਖਿਆ, ਤੇ ਫਿਰ ਉਹਨਾਂ ਨੂੰ ਸਮਾਰਗ ਤੇ ਆਹਿਸਤਾ ਆਹਿਸਤਾ ਤੋਰਿਆ ਜਾਂਦਾ, ਸਟੈਪ ਬਾਏ ਸਟੈਪ ਉਹਨਾਂ ਨੂੰ ਦੱਸਿਆ ਜਾਂਦਾ, ਤੇ ਜੇ ਕੋਈ ਕਹੇ ਵੀ ਹੁਣੇ ਦੱਸੋ, ਉਹ ਫਿਰ ਮਾਇਆ ਦੇ ਰਾਹ ਤੇ,
ਉਹ ਫਿਰ ਜੋਗੀਆਂ ਦੇ ਵਾਂਗੂ ਰਿੱਧੀਆਂ ਸਿੱਧੀਆਂ ਤੇ ਰਾਹ ਤੇ ਉਹ ਵਰ ਸਰਾਪ ਦੇ ਰਾਹ ਤੇ ਤੁਰ ਪੈਂਦੇ ਨੇ ਤੇ ਲੋਕ ਉਹਨਾਂ ਦੀ ਵਰ ਤੇ ਸਰਾਪ ਕਰਕੇ ਪੂਜਾ ਕਰੀ ਜਾਂਦੇ ਵੀ ਜਾਂ ਤਾਂ ਇਹਦੇ ਕੋਲੋਂ ਵਰ ਮਿਲ ਜਾਏਗਾ ਜਾਂ ਫਿਰ ਡਰ ਹੈ ਵੀ ਕਿਤੇ ਕੋਈ ਸਰਾਪ ਨਾ ਦੇ ਦੇ ਇਸ ਕਰਕੇ ਉਹ ਆਪ ਹੀ ਰੱਬ ਬਣ ਕੇ ਬੈਠ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜਿੰਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਾਉਣ ਲਈ ਆਏ ਉਹ ਭੁੱਲ ਗਏ ਉਹ ਕੰਮ ਤੇ ਉਹ ਆਪ ਰੱਬ ਬਣ ਕੇ ਬੈਠ ਗਏ। ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਨੇ ਸਾਨੂੰ ਭੇਜਿਆ, ਮੈਂ ਰੱਬ ਬਣ ਕੇ ਨਹੀਂ ਆਇਆ, ਮੈਂ ਕੀ ਬਣ ਕੇ ਆਇਆ। ਆਪ ਗੁਰੂ ਸਾਹਿਬ ਜੀ ਨੇ ਕਿਹਾ ਠਾਠ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਵਾਹਿਗੁਰੂ ਮੈਂ ਤੇ ਤੇਰਾ ਦਾਸ ਬਣ ਕੇ ਆਇਆ, ਮੈਂ ਤੇਰਾ ਸੇਵਕ ਬਣ ਕੇ ਆਇਆ। ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਜਦੋਂ ਕੋਈ ਪਾਤਰ ਬਣਦਾ ਹੈ ਤੇ ਪਰਮਾਤਮਾ ਕੀ ਹੈ, ਸੱਚ ਰੂਪ, ਜੋ ਮੈਂ ਆਰੰਭ ਕੀਤਾ ਸੀ ਵੀ ਉਹਨੂੰ ਆਕਾਰ ਵਿੱਚ, ਨਾਮ ਵਿੱਚ, ਗੰਧ ਵਿੱਚ, ਸੁਗੰਧ ਵਿੱਚ, ਦੇਸ਼ ਵਿੱਚ, ਰੂਪ ਵਿੱਚ ਬੰਨ ਨਹੀਂ ਸਕਦੇ। ਚਾਰ ਪੰਜ ਚੀਜ਼ਾਂ ਹੁੰਦੀਆਂ ਸਾਡੇ ਇੰਦਰੀਆਂ ਲਈ, ਰੂਪ, ਰਸ, ਗੰਧ, ਸੁਗੰਧ ਤੇ ਸਪਰਸ਼। ਇਹ ਸਾਡੇ ਇੰਦਰੀਆਂ ਦਾ ਵਿਸ਼ਾ ਹੈ। ਰੂਪ ਰਸ, ਰੂਪ ਅੱਖਾਂ ਦਾ ਵਿਸ਼ਾ, ਰਸ ਰਸਨਾਂ ਦਾ ਵਿਸ਼ਾ, ਸਪਰਸ਼ ਚਮੜੀ ਦਾ ਵਿਸ਼ਾ, ਸ਼ਬਦ ਕੰਨਾਂ ਦਾ ਵਿਸ਼ਾ ਹੈ। ਪਰ ਪਰਮਾਤਮਾ ਅਗੋਚਰ ਹੈ, ਇਹਨਾਂ ਤੋਂ ਵੱਖਰਾ ਹੈ। ਫਿਰ ਕਹਿੰਦੇ ਉਹਨੂੰ ਉਸ ਰੂਪ ਨਾਲ ਮਾਨਿਆ, ਉਹ ਆਤਮਕ ਆਤਮਾ ਦੀ ਚੀਜ਼ ਹੈ। ਬਸ ਇਉਂ ਕਹਿ ਲਈਏ ਕਿ ਉਹ ਆਤਮਕ ਵਸਤੂ ਹੈ ਤੇ ਅਸੀਂ ਕੀ ਹਾਂ, ਅਸੀਂ ਮਾਨਸ ਹਾਂ। ਮਾਨਸ ਦਾ ਅਰਥ ਹੈ ਅਸੀਂ ਆਪਣੇ ਆਪ ਨੂੰ ਮਨ ਮੰਨਿਆ ਹੋਇਆ, ਅਸੀਂ ਆਪਣੇ ਆਪ ਨੂੰ ਕੁਝ ਹੋਰ ਮੰਨਿਆ ਹੋਇਆ ਤੇ ਜੋ ਅਸੀਂ ਆਪਣੇ ਆਪ ਨੂੰ ਮੰਨਿਆ ਹੋਇਆ ਉਹ ਝੂਠ ਹੈ। ਤੇ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਕੀ ਹੈ, ਹਰ ਜੀ ਉਹ ਸੱਚਾ, ਸੱਚ ਤੂੰ ਉਹ ਸੱਚਾ ਹੈ। ਹੁਣ ਸੱਚ ਤੇ ਝੂਠ ਤਾਂ ਕਦੀ ਵੀ ਆਪਣੇ ਆਪ ਵਿੱਚ ਮੇਲ ਨਹੀਂ ਹੋ ਸਕਦਾ। ਜੇ ਕੋ ਕਹੇ ਕਿ ਮੈਂ ਯਤਨ ਕਰਾਂ ਹਜ਼ਾਰਾਂ ਸਾਲ, ਕਰੋੜਾਂ ਸਾਲ, ਸਾਰੀ ਉਮਰ ਮੈਂ ਯਤਨ ਕਰਾਂ ਵੀ ਮੈਂ ਚਾਨਣ ਤੇ ਹਨੇਰੇ ਦਾ ਮੇਲ ਕਰਨਾ ਹੈ, ਹੋ ਸਕਦਾ? ਕਦੀ ਕਦੀ ਨਹੀਂ ਹੋਏਗਾ। ਜਿੱਥੇ ਹਨੇਰਾ ਹੈ ਉੱਥੇ ਹਨੇਰਾ ਹੀ ਪਸਰੇਗਾ, ਜਿੱਥੇ ਰੋਸ਼ਨੀ ਹੈ ਉੱਥੇ ਰੋਸ਼ਨੀ ਰਹੇਗੀ, ਰੋਸ਼ਨੀ ਦੇ ਨੇੜੇ ਹਨੇਰਾ ਪਸਰ ਨਹੀਂ ਸਕਦਾ। ਜੇ ਕੋ ਕਹੇ ਵੀ ਮੈਂ ਸੂਰਜ ਨੂੰ ਹਨੇਰੇ ਵਿੱਚ ਰੱਖਣਾ, ਸੂਰਜ ਨੂੰ ਹਨੇਰਾ ਵਿਖਾਣਾ, ਉਹਨੂੰ ਕਿਵੇਂ ਕੋਈ ਹਨੇਰਾ ਵਿਖਾ ਸਕਦਾ? ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਸੱਚ ਹੈ ਤੇ ਜੇ ਕੋ ਕਹੇ ਵੀ ਮੇਰਾ ਝੂਠ ਬਣਿਆ ਰਹੇ, ਮੈਂ ਬਣਿਆ ਰਵਾਂ ਤੇ ਮੈਂ ਬਣ ਕੇ ਪਰਮਾਤਮਾ ਨੂੰ ਪਾ ਲਵਾਂ, ਗੁਰੂ ਸਾਹਿਬ ਜੀ ਕਹਿੰਦੇ ਐਸਾ ਹੋ ਨਹੀਂ ਸਕਦਾ। ਸੱਚ ਵਿੱਚ ਝੂਠ ਨਹੀਂ ਮਿਲ ਸਕਦਾ, ਇੱਕ ਨੂੰ ਜਾਣਾ ਪਏਗਾ। ਜਾਂ ਤੂੰ ਆਪਣੇ ਆਪ ਨੂੰ ਮਿਟਾ ਦੇ ਤੇ ਜਾਂ ਪਰਮਾਤਮਾ ਨੂੰ ਭੁੱਲ ਜਾ। ਬਾਬਾ ਕਬੀਰ ਜੀ ਨੇ ਬਚਨ ਕਹੇ ਨੇ ਨਾ, ਦਤਾਰ ਪਿਤਾ ਮਹਾਰਾਜ ਨੇ ਬਾਣੀ ਵਿੱਚ ਬੇਅੰਤ ਥਾਵਾਂ ਤੇ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਾਦੀ। ਇੱਥੇ ਸ਼ਬਦ ਮਰਨ ਦਾ ਅਰਥ ਕੀ ਹੈ? ਸ਼ਬਦ ਵਿੱਚ ਮਰ ਜਾਣ ਦਾ ਮਤਲਬ ਹੈ ਆਪਣੀ ਝੂਠੀ ਮੈਂ ਨੂੰ, ਝੂਠੀ ਪਛਾਣ ਨੂੰ। ਅਸੀਂ ਆਪਣੇ ਆਪ ਨੂੰ ਕਿੰਨੀਆਂ ਕੁ ਪਛਾਣਾਂ ਵਿੱਚ ਬਣਾਇਆ ਹੋਇਆ, ਨਾਂ ਦੀ, ਪਦਵੀ ਦੀ, ਆਪਣੇ ਰੂਪ ਦੀ, ਆਪਣੇ ਤਾਕਤ ਦੀ, ਕਿੰਨੀਆਂ ਕੁ ਪਛਾਣਾਂ ਸਾਨੂੰ ਜੁੜੀਆਂ ਹੋਈਆਂ ਨੇ ਤੇ ਅਸੀਂ ਉਹਦੇ ਤੋਂ ਇੱਕ ਖਿੰਨ, ਇੱਕ ਇੰਚ ਵੀ ਪਛਾਣ ਨਹੀਂ ਹੋਣਾ ਚਾਹੁੰਦੇ। ਜੇ ਕੋ ਕਹੇ ਨਾ ਵੀ ਰਤੀ ਮਾਤਰ ਤੂੰ ਆਪਣੀ ਹੰਗਤਾ ਨੂੰ, ਆਪਣੀ ਪਛਾਣ ਨੂੰ ਪਿਛਾਂ ਰੱਖ ਕੇ ਆ ਰੱਬ ਦੇ ਘਰ ਵਾਲੇ ਪਾਸੇ, ਤੇ ਬੰਦਾ ਕਦੀ ਤਿਆਰ ਨਹੀਂ ਹੁੰਦਾ। ਮਰਨਾ ਬੜਾ ਔਖਾ ਹੈ, ਸਰੀਰ ਦਾ ਮਰਨਾ ਹੀ ਬੜਾ ਔਖਾ ਹੈ, ਪਰ ਸਰੀਰ ਦਾ ਮਰ ਜਾਣਾ ਤੇ ਬੜਾ ਸੌਖਾ ਹੈ। ਆਪਣੇ ਆਪੇ ਨੂੰ ਮਾਰਨਾ ਸਰੀਰ ਦੇ ਮਾਰਨ ਤੋਂ ਵੀ ਔਖਾ ਹੈ। ਬੰਦਾ ਆਪਣੇ ਆਪ ਸਰੀਰ ਦਾ ਗਲ ਘੁੱਟ ਲੈਂਦਾ ਹੈ, ਆਪਣੀ ਖੁਦਕੁਸ਼ੀ ਆਪ ਕਰ ਲੈਂਦਾ ਹੈ। ਕਈ ਵਾਰੀ ਮਰਨਾ ਬੜਾ ਸੌਖਾ ਹੋ ਜਾਂਦਾ ਹੈ, ਪਰ ਕਦੀ ਮਨੁੱਖ ਆਪਣੀ ਹੰਗਤਾਂ ਨੂੰ ਨਹੀਂ ਮਾਰ ਸਕਦਾ। ਜਿਹੜੇ ਬੰਦੇ ਆਪਣੀ ਹੰਗਤਾਂ ਨੂੰ ਹੀ ਨਹੀਂ ਨਾ ਮਾਰ ਸਕਦੇ, ਉਹ ਆਪਣੇ ਆਪ ਨੂੰ ਮਾਰ ਲੈਂਦੇ ਨੇ, ਸਰੀਰ ਨੂੰ ਮਾਰ ਲੈਂਦੇ ਨੇ। ਹੰਗਤਾ ਸਰੀਰ ਤੋਂ ਵੱਡੀ, ਮੌਤ ਤੋਂ ਵੀ ਵੱਡੀ ਮੌਤ ਹੈ, ਉਹਨੂੰ ਮਾਰਨਾ ਬੜਾ ਔਖਾ ਹੈ। ਪਰ ਗੁਰੂ ਸਾਹਿਬ ਕਹਿੰਦੇ ਉਹਨੂੰ ਮਾਰਨਾ ਪੈਣਾ, ਜਿਉਂਦਿਆਂ ਜੀ ਜੀਵਤ ਮਰੋ, ਜਿਉਂਦੇ ਜੀ ਮਰਨਾ ਪਏਗਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਕਹਿੰਦੇ ਜਿਹੜਾ ਇਸ ਤਰ੍ਹਾਂ ਆਪਣੇ ਅੰਦਰ ਨੂੰ ਮਾਰ ਕੇ ਜਿਉਂਦਾ ਹੈ ਉਹ ਆਤਮਕ ਤੌਰ ਤੇ ਹੋ ਜਾਂਦਾ, ਉਹਦੀ ਪਛਾਣ ਹੋਰ ਕੋਈ ਨਹੀਂ ਰਹਿੰਦੀ। ਸਰੀਰ ਜ਼ਰੂਰ ਉਹਦਾ ਦਿਸਦਾ ਹੈ, ਉਹਦਾ ਕੋਈ ਨਾਮ ਸਾਡੇ ਵਾਂਗੂ ਜ਼ਰੂਰ ਹੁੰਦਾ, ਪਰ ਉਹ ਆਪਣੇ ਆਪ ਨੂੰ ਕਿਸੇ ਪਛਾਣ ਨਾਲ ਨਹੀਂ ਜੋੜਦਾ, ਆਪਣੇ ਨਾਲ ਕੋਈ ਹੰਗਤਾ ਨਹੀਂ ਰੱਖਦਾ ਵੀ ਜਿਹੜੀ ਉਹਨੂੰ ਪਰੇਸ਼ਾਨੀ ਕਰੇ। ਅਸੀਂ ਜੋ ਕੁਝ ਆਪਣੇ ਨਾਲ ਜੋੜਿਆ, ਸਾਰਾ ਕੁਝ ਆਪਣੇ ਸੁੱਖ ਲਈ ਜੋੜਿਆ, ਆਪਣੇ ਆਪੇ ਨੂੰ ਖੁਸ਼ ਕਰਨ ਲਈ ਜੋੜਿਆ, ਪਰ ਅਸੀਂ ਆਪ ਮਹਿਸੂਸ ਕਰੀਏ ਜੋ ਕੁਝ ਵੀ ਸਾਨੂੰ ਸੰਸਾਰ ਨੇ ਦਿੱਤਾ ਹੈ, ਪਛਾਣ ਦਿੱਤੀ ਹੈ ਜਾਂ ਅਸੀਂ ਬਣਾਈ ਹੈ, ਉਹ ਸਭ ਕੁਝ ਦੇ ਵਿੱਚੋਂ ਸੁੱਖ ਥੋੜ ਚੀਰਾ ਹੈ। ਉਹਦੇ ਤੋਂ ਮਨੁੱਖ ਨੂੰ ਪੀੜਾ, ਡਰ, ਦਰਦ ਬਹੁਤ ਜ਼ਿਆਦਾ ਹੈ, ਕਿਉਂਕਿ ਜੋ ਬਣ ਗਿਆ ਉਹਦੇ ਮਿਟਣ ਦਾ ਵੀ ਡਰ ਰਹਿੰਦਾ ਹੈ,
ਤੇ ਉਹਦੀ ਹੰਗਤਾ, ਉਹਦੇ ਅਪਮਾਨ ਦਾ ਵੀ ਡਰ ਰਹਿੰਦਾ ਹੈ, ਉਹਦੇ ਨਿਮਾਣ ਦਾ ਵੀ ਡਰ ਰਹਿੰਦਾ ਹੈ, ਇੰਨੇ ਡਰ ਬੰਦਾ ਨਾਲ ਲੈ ਕਰਕੇ ਤੁਰਦਾ, ਫਿਰ ਕਿਵੇਂ ਉਹ ਪਰਮਾਤਮਾ ਦੇ ਨੇੜੇ ਹੋ ਸਕਦਾ? ਝੂਠ ਹੀ ਇੰਨਾ ਹੈ, ਉਹ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਦਾ। ਝੂਠ ਦਾ ਮਤਲਬ ਸਿਰਫ ਇਹ ਨਹੀਂ ਕਿ ਮੈਂ ਕੋਈ ਜ਼ੁਬਾਨ ਤੋਂ ਗੱਲ ਝੂਠੀ ਕਹਿ ਦਿੱਤੀ ਤੇ ਉਹ ਝੂਠ ਹੈ। ਝੂਠ ਦਾ ਮਤਲਬ ਹੈ ਵਾਹਿਗੁਰੂ ਤੋਂ ਬਿਨਾਂ ਜੋ ਕੁਝ ਵੀ ਹੈ ਉਹ ਸਭ ਕੁਝ ਕੂੜ ਹੈ। ਅਸੀਂ ਰੋਜ਼ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ ਗੁਰੂ ਸਾਹਿਬ ਨੇ ਕੀ ਨਹੀਂ ਝੂਠ ਦੱਸਿਆ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕੂੜੇ ਨਿਹੂ ਲੱਗਾ ਵਿਸਰਿਆ ਕਰਤਾਰ। ਝੂਠ ਦਾ ਝੂਠ ਨਾਲ ਹੀ ਨੇਹ ਲੱਗਾ, ਤੇ ਝੂਠ ਵੀ ਕੋਈ ਛੋਟੀ ਮੋਟੀ ਚੀਜ਼ ਨਹੀਂ, ਬੜਾ ਬਲਵਾਨ ਹੈ। ਝੂਠ ਕਿੱਥੋਂ ਤੱਕ ਮਾਰ ਕਰਦਾ? ਝੂਠ ਨੇ ਦੁਨੀਆਂ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਉਹਦਾ ਪਸਾਰਾ ਨਹੀਂ। ਝੂਠ ਮਤਲਬ ਮਾਇਆ ਹੀ ਹੈ, ਜਿੱਥੇ ਮਾਇਆ ਨਹੀਂ ਝੂਠ ਸੱਚ ਦੇ ਘਰ ਤੇ ਵੀ ਕਾਬਜ ਹੋ ਕੇ ਬੈਠਾ। ਝੂਠ ਹਰ ਥਾਂ ਤੇ ਪਸਰਿਆ ਹੋਇਆ, ਕਾਬਜ ਹੋ ਕੇ ਬੈਠਾ। ਮੈਂ ਨਹੀਂ ਕਹਿੰਦਾ, ਇਹ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ। ਗੁਰੂ ਸਾਹਿਬ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ, ਕੂੜ ਫਿਰੈ ਪ੍ਰਧਾਨ ਵੇਲਾ ਲੋ। ਕੂੜ ਜਿਹੜਾ ਹੈ ਉਹ ਸਭ ਥਾਂ ਤੇ ਪਸਰਿਆ ਹੋਇਆ। ਕਾਜੀਆਂ ਬਾਮਣਾ ਕੀ ਗੱਲ ਥੱਕੀ, ਅਗਦ ਪੜੈ ਸੈਤਾਨ ਵੇਲਾ ਲੋ। ਕਾਜੀਆਂ ਬਾਮਣਾ ਦਾ ਇੱਥੇ ਅਰਥ ਹੈ ਵੀ ਜਿਹੜੇ ਧਰਮ ਦੇ ਹੋਕੇ ਦਿੰਦੇ ਨੇ ਨਾ, ਧਰਮ ਦੀ ਗੱਲ ਜਿਹੜਾ ਕੋਈ ਕਰਦਾ, ਕਹਿੰਦੇ ਉਹਨਾਂ ਦੀ ਗੱਲ ਤੇ ਥੱਕ ਗਈ। ਥੱਕ ਗਈ ਦਾ ਅਰਥ ਹੈ ਉਹਨਾਂ ਨੂੰ ਕੋਈ ਸੁਣਦਾ ਹੀ ਨਹੀਂ, ਉਹਨਾਂ ਦੀ ਕੋਈ ਗੱਲ ਹੀ ਨਹੀਂ ਮੰਨਦਾ। ਕਾਦੀਆਂ ਬਾਮਣਾ ਕੀ ਗੱਲ ਥੱਕੀ, ਕਹਿੰਦੇ ਤੁਸੀਂ ਚੁੱਪ ਕਰ ਜਾਓ, ਤੁਹਾਨੂੰ ਨਹੀਂ ਬੋਲਣ ਦੇਣਾ। ਅਗਦ ਪੜੈ ਸੈਤਾਨ ਵੇਲਾ ਲੋ, ਅਗਦ ਅਰਥ ਹੈ ਨਿਕਾਹ। ਭਾਵ ਇਹ ਹੈ ਵੀ ਹੁਣ ਵਿਕਾ ਜਮ ਜਿਹੜੇ ਨੇ ਉਹ ਨਿਕਾਹ ਪੜਾਉਂਦੇ ਪਏ ਨੇ, ਸ਼ੈਤਾਨ ਜਿਹੜੇ ਨੇ ਉਹ ਅਦਲ ਪਏ ਕਰਦੇ ਨੇ, ਉਹ ਫੈਸਲੇ ਪਏ ਕਰਦੇ ਨੇ ਧਰਮ ਦਾ ਪਹਿਰਾਵਾ ਪਾ ਕੇ। ਝੂਠ ਨੇ ਸੱਚ ਦਾ ਪਹਿਰਾਵਾ ਪਾ ਕੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਕਿ ਮੈਨੂੰ ਸੱਚ ਮਿਲ ਗਿਆ, ਮੈਨੂੰ ਰੱਬ ਮਿਲ ਗਿਆ। ਇਹ ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਜਿਹਨੇ ਇਹ ਕਿਹਾ ਨਾ ਵੀ ਮੈਨੂੰ ਰੱਬ ਮਿਲ ਗਿਆ, ਜਿਹੜੇ ਰੱਬ ਦੇ ਘਰ ਤੇ ਤੁਰਨ ਵਾਲੇ ਨੇ ਨਾ, ਉਹ ਕਹਿੰਦੇ ਧਰਮ ਦੀ ਦੁਨੀਆਂ ਤੇ ਸਭ ਤੋਂ ਵੱਡਾ ਠੱਗ ਉਸ ਬੰਦੇ ਨੂੰ ਮੰਨੋ, ਸਭ ਤੋਂ ਵੱਡਾ ਕੂੜ ਬੰਦਾ ਉਸ ਨੂੰ ਮੰਨੋ ਜਿਹੜਾ ਇਸ ਗੱਲ ਦਾ ਦਾਅਵਾ ਕਰਦੇ ਕਿ ਮੈਂ ਰੱਬ ਪਾ ਲਿਆ ਹੈ, ਮੈਂ ਰੱਬ ਨਾਲ ਮਿਲਾ ਸਕਦਾ ਹਾਂ। ਸਮਝੋ ਦੁਨੀਆਂ ਦੇ ਅੰਦਰ ਜਿਵੇਂ ਸੰਸਾਰ ਦੇ ਅੰਦਰ ਕਿਸੇ ਕੰਪਨੀ ਦੇ ਵਿੱਚ ਠੱਗ ਲੱਗੇ ਹੁੰਦੇ, ਏਜੰਟ ਹੁੰਦੇ ਨਾ, ਕਹਿੰਦੇ ਧਰਮ ਦੀ ਦੁਨੀਆਂ ਵਿੱਚ ਸਮਝੋ ਉਹ ਝੂਠੇ ਏਜੰਟ ਨੇ, ਉਹ ਫੇਕ ਲੋਕ ਨੇ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਦੀ ਆਸਥਾ ਨਾਲ ਖੇਡਦੇ ਨੇ। ਵਾਹਿਗੁਰੂ ਪਰਮਾਤਮਾ ਨੂੰ ਪਾ ਲਿਆ ਜਿਨ੍ਹਾਂ ਨੇ, ਉਹਨਾਂ ਨੇ ਕਦੀ ਦਾਅਵਾ ਨਹੀਂ ਕੀਤਾ ਤੇ ਨਾਂ ਮਿਲਾਉਣ ਦਾ ਦਾਅਵਾ ਕਰਦੇ ਨੇ। ਉਹ ਕਿਸੇ ਪਾਤਰ ਨੂੰ ਵੇਖਦੇ ਨੇ ਵੀ ਕਿੰਨਾ ਕੁ ਕੂੜ ਨਾਲ ਭਰਿਆ ਪਿਆ, ਕਿੰਨਾ ਕੁ ਝੂਠ ਨਾਲ ਭਰਿਆ ਪਿਆ, ਫਿਰ ਉਹਦੇ ਝੂਠ ਨੂੰ ਮਾਂਜਦੇ ਨੇ, ਉਹਦੇ ਕੂੜ ਨੂੰ ਧੋਂਦੇ ਨੇ। ਅਸੀਂ ਗੁਰੂ ਸਾਹਿਬਾਨਾਂ ਦਾ ਜੀਵਨ ਲਈਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਕੋਲ ਜਦੋਂ ਆਉਂਦੇ ਨੇ, ਸੱਚੇ ਹਿਰਦੇ ਨਾਲ ਆਉਂਦੇ ਨੇ, ਪੁਕਾਰ ਕਰਦੇ ਨੇ ਵੀ ਮੈਂ ਸਾਰਾ ਕੁਝ ਦੁਨੀਆਂ ਦਾ ਵੇਖ ਲਿਆ, ਮੈਨੂੰ ਸੱਚ ਨਾਲ ਜੋੜੋ, ਤੇ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਕਿਰਪਾ ਕਰਦੇ ਤਾਂ ਪਹਿਲੇ ਦਿਨ ਹੀ ਮੱਥੇ ਤੇ ਹੱਥ ਰੱਖ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਲਿਵ ਜੋੜ ਦਿੰਦੇ। ਪਰ 12 ਸਾਲ ਲੱਗੇ, 12 ਸਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗਾਗਰ ਢੋਈ ਕਿ ਰਤੀ ਮਾਤਰ ਵੀ, ਅੰਸ਼ ਮਾਤਰ ਵੀ ਵਿੱਚ ਕੂੜ ਨਾ ਰਹਿ ਜਾਏ, ਲੇਪ ਨਾ ਰਹਿ ਜਾਏ। ਫਿਰ ਮੈਂ ਅਰਜ ਕਰਾਂ ਵੀ ਕੂੜ ਕੱਲਾ ਇਹ ਨਹੀਂ ਵੀ ਝੂਠ, ਬਹੁਤ ਲੰਮੀਆਂ ਲੰਮੀਆਂ ਸੂਖਸ਼ਮ ਪਰਤਾਂ ਹੁੰਦੀਆਂ ਇਹਦੀਆਂ। ਅਸੀਂ ਕਹੀਏ ਵੀ ਗੁਰੂ ਅਮਰਦਾਸ ਜੀ ਤਾਂ ਧਰਮੀ ਸਨ, ਗੁਰੂ ਅਮਰਦਾਸ ਜੀ ਤਾਂ ਸੱਚਮੁੱਚ ਧਰਮੀ ਸਨ, ਜਪੀ ਤਪੀ ਸਨ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸਰੂਪ ਗੁਰੂ ਅੰਗਦ ਦੇਵ ਜੀ ਨੇ ਉਹ ਇਹ ਕਿਹਾ ਵੀ ਜਿਸ ਤਖ਼ਤ ਤੇ ਤੁਹਾਨੂੰ ਬਿਠਾਉਣਾ ਹੈ ਨਾ, ਤੁਹਾਨੂੰ ਮਿਲਾਉਣਾ ਹੀ ਨਹੀਂ, ਤੁਹਾਨੂੰ ਉਹਦਾ ਰੂਪ ਕਰਨਾ ਹੈ। ਇਸ ਕਰਕੇ ਪੂਰੀ ਉਹਦੀ ਤਿਆਰੀ, ਮੁਕੰਮਲਤਾ, ਜਿੱਡਾ ਵੱਡਾ ਮਹਿਲ ਉਸਾਰਨਾ, ਉੱਡੀਆਂ ਡੂੰਘੀਆਂ ਨੀਹਾਂ। ਗੁਰੂ ਅੰਗਦ ਦੇਵ ਜੀ ਨੂੰ 7 ਸਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੇਵਾ ਵਿੱਚ ਰੱਖਿਆ। ਤੇ ਕਿਹੜੀ ਕਿਹੜੀ ਸੇਵਾ, ਅਸੀਂ ਜਦੋਂ ਸੁਣਦੇ ਹਾਂ ਕਿ ਇੱਕ ਦਿਨ ਵੀ ਐਸਾ, ਅਸੀਂ ਸਾਰੇ ਗੁਰੂ ਘਰ ਆਉਂਦੇ ਹਾਂ, ਸੇਵਾਵਾਂ ਕਰਦੇ ਹਾਂ, ਹਰ ਕੰਮ ਧਰਮ ਦਾ ਕਰਦੇ ਹਾਂ, ਪਰ ਆਪਣੇ ਅੰਦਰ ਝਾਤੀ ਮਾਰੀਏ ਵਿੱਚ ਮੈਂ ਵੀ ਹਾਂ ਕਿ ਸੇਵਾ ਕਰਦੇ ਹਾਂ ਜਾਂ ਕੋਈ ਧਰਮ ਦਾ ਕੰਮ ਕਰਦੇ ਹਾਂ, ਅਸੀਂ ਤਾਂ ਹੀ ਕਰਦੇ ਹਾਂ ਵੀ ਅੰਦਰ ਪਵਿੱਤਰ ਹੋ ਜਾਏ, ਜੁੜ ਜਾਈਏ, ਅੰਦਰੋਂ ਗੁਣ ਪ੍ਰਗਟ ਹੋ ਜਾਣ। ਪਰ ਵੇਖੋ ਕਿੰਨੀ ਮੈਲ ਫਿਰ ਵੀ ਚਿਮੜ ਜਾਂਦੀ ਹੈ ਜੇ ਕੋਈ ਕੁਝ ਬੋਲ ਦੇ, ਕੁਝ ਆਖ ਦੇ, ਗੱਲ ਨਾ ਮੰਨੀ ਜਾਏ। ਧਰਮ ਦੇ ਘਰ ਵਿੱਚ ਆ ਕੇ, ਧਰਮ ਸਾਲ ਵਿੱਚ ਆ ਕਰਕੇ
ਬੰਦਾ ਧਰਮੀ ਨਹੀਂ ਹੁੰਦਾ, ਸੱਚ ਦੇ ਘਰ ਵਿੱਚ ਆ ਕੇ ਬੰਦਾ ਸੱਚ ਵਾਲਾ ਨਹੀਂ ਬਣਦਾ। ਤੇ ਬਾਹਰ ਦੀ ਤਾਂ ਗੱਲ ਛੱਡੋ, ਵੀ ਗੁਰੂ ਘਰ ਤੋਂ ਬਾਹਰ ਜਾ ਕੇ ਜਾਂ ਧਾਰਮਿਕ ਸਥਾਨ ਤੋਂ ਬਾਹਰ ਜਾ ਕੇ ਬੰਦਾ ਸੱਚ ਨਾਲ ਜੁੜਿਆ ਰਹੇ, ਤੇ ਫਿਰ ਆਖੇ ਵੀ ਰੱਬ ਕਿਵੇਂ ਮਿਲੇ, ਪਰਮਾਤਮਾ ਕਿਵੇਂ ਮਿਲੇ। ਗੁਰੂ ਸਾਹਿਬ ਕਹਿੰਦੇ ਉਹਨੂੰ ਮਿਲਣਾ। ਤੇ ਹੁਣ ਪਾਣੀ ਵਿੱਚ ਤਾਂ ਪਾਣੀ ਮਿਲ ਸਕਦਾ, ਤੁਸੀਂ ਕੋਈ ਰੰਗ ਮਿਲਾਓ, ਕੁਝ ਵੀ ਛੱਟੋ, ਉਹ ਪਾਣੀ ਦੇ ਵਿੱਚ ਮਿਲ ਨਹੀਂ ਸਕਦਾ, ਪਾਣੀ ਦਾ ਰੂਪ ਨਹੀਂ ਹੋ ਸਕਦਾ। ਜਾਂ ਡੁੱਬ ਜਾਏਗਾ ਪਾਣੀ ਵਿੱਚ, ਜਾਂ ਉੱਪਰ ਸਤਾ ਤੇ ਰਹੇਗਾ, ਪਾਣੀ ਨਹੀਂ ਹੋ ਸਕਦਾ। ਪਾਣੀ ਵਿੱਚ ਸਿਰਫ ਪਾਣੀ ਮਿਲੇਗਾ, ਜੇ ਕੁਝ ਪਾਣੀ ਵਿੱਚ ਹੋਰ ਮਿਲ ਗਿਆ ਉਹ ਪਾਣੀ ਨਹੀਂ ਰਹੇਗਾ, ਉਹ ਕੁਝ ਹੋਰ ਬਣ ਜਾਏਗਾ। ਅੱਗ ਨਾਲ ਅੱਗ ਹੀ ਮਿਲੇਗੀ, ਕੁਝ ਹੋਰ ਅੱਗ ਵਿੱਚ ਜਾਏਗਾ, ਜਾਂ ਸੜ ਕੇ ਸਵਾਹ ਹੋ ਜਾਏਗਾ, ਜਾਂ ਤਪ ਜਾਏਗਾ, ਉਹਦਾ ਰੂਪ ਨਹੀਂ। ਅੱਗ ਨੂੰ ਅੱਗ ਨਾਲ ਹੀ ਮਿਲਿਆ ਜਾਏ, ਜੋਤ ਨਾਲ ਜੋਤ ਹੀ ਮਿਲਦੀ ਹੈ, ਜੋਤ ਵਿੱਚ ਕਿਸੇ ਹੋਰ ਚੀਜ਼ ਨੂੰ ਅਸੀਂ ਪਰੋ ਨਹੀਂ ਸਕਦੇ। ਤੇ ਗੁਰੂ ਸਾਹਿਬ ਨੇ ਕਿਹਾ ਤੂੰ ਜੋਤ ਹੀ ਹੈ, ਤੂੰ ਜੋਤ ਹੀ ਹੈ, ਬਸ ਤੂੰ ਜੋ ਕੁਝ ਮੰਨਿਆ ਹੋਇਆ ਉਹ ਤੂੰ ਨਹੀਂ, ਉਸ ਨੂੰ ਉਤਾਰ ਦੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਸਾਡਾ ਮੂਲ ਹੈ। ਆਤਮਾ ਪਰਾਤਮਾ ਇੱਕੋ ਜਾਣ, ਇਹ ਸਾਡਾ ਸਰੂਪ ਹੈ ਕਿ ਅਸੀਂ ਵਾਹਿਗੁਰੂ ਦੇ ਅੰਸ਼ ਹਾਂ। ਏਕ ਪਿਤਾ ਇੱਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਇਹ ਸਾਡੀ ਮੂਲ ਹੈ, ਜਿਹਨੂੰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ। ਅਸੀਂ ਸਾਰੇ ਇੱਕ ਨੂਰ ਤੋਂ ਪੈਦਾ ਹੋਏ ਹਾਂ, ਪਰ ਉਸ ਨੂਰ ਤੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ, ਅਸੀਂ ਭਿੰਨ ਕਰ ਲਿਆ ਆਪਣੇ ਆਪ ਨੂੰ। ਜਿਵੇਂ ਕੋਈ ਮਾਨਸਿਕ ਤੌਰ ਤੇ ਜਿਵੇਂ ਕੋਈ ਭੁੱਲ ਜਾਏ, ਜਾਂ ਕੋਈ ਗਵਾਚ ਜਾਏ, ਕਿਸੇ ਨੂੰ ਬਿਮਾਰੀ ਚਿੰਬੜ ਜਾਏ, ਕੋਈ ਬੇਹੋਸ਼ ਹੋ ਜਾਏ, ਜਿਵੇਂ ਕੋਈ ਸੌ ਜਾਏ, ਗੁਰੂ ਸਾਹਿਬ ਨੇ ਸਮਝਾਇਆ ਵੀ ਐਵੇਂ ਕਿਵੇਂ ਹੋ ਸਕਦਾ। ਜੇ ਅਸੀਂ ਉਹਦੀ ਰੂਪ ਹੀ ਹਾਂ, ਫਿਰ ਸਾਨੂੰ ਇਹ ਚੇਤੇ ਕਿਉਂ ਨਹੀਂ ਹੁੰਦਾ, ਸਮਝ ਕਿਉਂ ਨਹੀਂ ਆਉਂਦਾ। ਗੁਰਦੇਵ ਜੀ ਨੇ ਬੜਾ ਸੋਹਣੀ ਉਦਾਹਰਣ ਦਿੱਤੀ, ਕਹਿੰਦੇ ਚੇਤੇ ਤਾਂ ਨਹੀਂ ਆਉਂਦਾ ਜਦੋਂ ਕੋਈ ਬੰਦਾ ਰਾਜਾ ਮਦ ਪੀ ਲੇ ਨਾ, ਸ਼ਰਾਬ ਪੀ ਲੇ, ਵਿਕਾਰਾਂ ਵਿੱਚ ਖੁੱਭ ਜਾਏ, ਤੇ ਰਾਤ ਉਹ ਨਸ਼ੇ ਵਿੱਚ ਸੌਂ ਜਾਏ, ਸੌਂ ਕੇ ਰਾਤ ਨਸ਼ੇ ਵਿੱਚ ਉਹ ਜਿਹੜਾ ਹੈ ਭਿਖਾਰੀ ਬਣ ਜਾਏ, ਉਹਨੂੰ ਸੁਪਨਾ ਆ ਜਾਏ ਵੀ ਮੈਂ ਭਿਖਾਰੀ ਹਾਂ, ਉਹ ਥਾਂ ਥਾਂ ਤੇ ਭਟਕਦਾ ਰਹਿੰਦਾ, ਕਾਸਾ ਲੈ ਕਰਕੇ ਮੰਗਦਾ ਹੈ, ਕਿਉਂਕਿ ਉਹ ਸੁੱਤਾ ਹੋਇਆ ਹੈ। ਸੁਪਨੇ ਵਿੱਚ ਉਹ ਕੀ ਬਣ ਗਿਆ, ਜਿੰਨਾ ਚਿਰ ਉਹ ਸੁਪਨੇ ਵਿੱਚ ਰਹੇਗਾ, ਨੀਂਦ ਵਿੱਚ ਰਹੇਗਾ, ਉਹ ਭਿਖਾਰੀ ਬਣਿਆ ਰਹੇਗਾ। ਜਿਉਂ ਹੀ ਜਾਗੇਗਾ ਉਹਨੂੰ ਪਤਾ ਲੱਗੇਗਾ, ਨਹੀਂ ਨਹੀਂ ਮੈਂ ਭਿਖਾਰੀ ਨਹੀਂ, ਮੈਂ ਤੇ ਰਾਜਾ ਹਾਂ, ਮੇਰਾ ਤਖ਼ਤ ਹੈ, ਮੇਰੀਆਂ ਫੌਜਾਂ ਨੇ। ਉਹ ਇਕਦਮ ਡਰ ਜਾਏਗਾ ਵੀ ਇੰਨਾ ਭਿਆਨਕ ਸੁਪਨਾ, ਸੁਪਨੇ ਵਿੱਚ ਸੱਚ ਪ੍ਰਤੀਤ ਹੁੰਦਾ। ਗੁਰਦੇਵ ਜੀ ਕਹਿੰਦੇ ਮਨੁੱਖ ਬਸ ਸੁਪਨੇ ਵਿੱਚ ਹੈ, ਮਾਇਆ ਦਾ ਨਸ਼ਾ ਹੈ, ਹੰਕਾਰ ਦਾ ਨਸ਼ਾ ਹੈ, ਝੂਠ ਦਾ ਨਸ਼ਾ ਹੈ, ਜਿਹਨੇ ਇਹਨੂੰ ਇੰਨੀ ਲੰਮੀ ਨੀਂਦਰ ਸਵਾ ਦਿੱਤਾ ਨਾ। ਸਰੀਰ ਤਾਂ 8 ਘੰਟੇ ਸੋਏਗਾ, 4 ਘੰਟੇ ਸੋਏਗਾ, ਉੱਠ ਜਾਂਦਾ, ਮਨ ਘੰਟਿਆਂ ਚ ਨਹੀਂ ਸੌਂਦਾ, ਮਨ ਸਦੀਆਂ ਤੱਕ ਸੌਂਦਾ ਹੈ, ਲੰਮਾ ਤਾਣ ਕੇ ਸੌਂਦਾ ਹੈ। ਇਸ ਕਰਕੇ ਸਾਨੂੰ ਜਾਗ ਹੀ ਨਹੀਂ ਆ ਰਹੀ। ਜਿਸ ਦਿਨ ਜਾਗ ਆ ਗਈ, ਉਸੇ ਦਿਨ ਪਤਾ ਲੱਗ ਜਾਏਗਾ ਕਿ ਅਸੀਂ ਸਰੂਪ ਉਹਦਾ ਹੀ ਹਾਂ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜੋ ਸੰਗ ਹੀ ਸੋ ਭੀ ਸੰਗ ਨਾ ਹੋਇਆ। ਇਹ ਜਾਗਣਾ ਵੀ ਮੈਂ ਸਰੀਰ ਨਹੀਂ, ਮੈਂ ਨਾਮ ਨਹੀਂ, ਮੇਰੀ ਪਛਾਣ ਕੋਈ ਨਹੀਂ ਵੀ ਮੈਂ ਫਲਾਣਾ ਸਿੰਘ ਆ, ਫਲਾਣੇ ਨਗਰ ਦਾ, ਫਲਾਣੀ ਪਦਵੀ ਆ, ਇਹ ਸਭ ਝੂਠ ਹੈ। ਰੱਬ ਦੇ ਮਾਰਗ ਤੇ ਤੁਰਦਿਆਂ ਸਭ ਤੋਂ ਪਹਿਲਾਂ ਇਹ ਚੀਜ਼ਾਂ ਬੰਦੇ ਦੇ ਮਨ ਵਿੱਚੋਂ ਨਿਕਲਦੀਆਂ, ਬੰਦੇ ਦੇ ਮਨ ਵਿੱਚੋਂ ਨਿਕਲਦੀਆਂ ਵੀ ਮੈਂ ਇਹ ਹੈ ਨਹੀਂ। ਬਾਹਰੀ ਤੌਰ ਤੇ ਬਣਿਆ ਰਹਿੰਦਾ ਪਰ ਅੰਦਰ ਇਹ ਪਕੜ ਨਹੀਂ। ਹੁਣ ਸਾਡੇ ਅੰਦਰ ਇਹ ਪਕੜ ਹੈ, ਜਿਸ ਦਿਨ ਇਹ ਪਕੜ ਨਿਕਲ ਗਈ, ਟੁੱਟ ਗਈ, ਫਿਰ ਗੁਰੂ ਸਾਹਿਬ ਜੀ ਕਹਿੰਦੇ ਉਹ ਸੱਚਾ ਜਿਹੜਾ ਨਾ, ਸੱਚੇ ਲਹਿ ਮਿਲਾਏ, ਉਹ ਸੱਚਾ ਸੱਚ ਨੂੰ ਆਪਣੇ ਨਾਲ ਆਪਣੇ ਆਪ ਮਿਲਾ ਲਏਗਾ। ਜਿਵੇਂ ਚੁੰਬਕ ਨੂੰ ਚੁੰਬਕ ਖਿੱਚ ਲੈਂਦੀ ਹੈ ਨਾ, ਹਰ ਚੀਜ਼ ਆਪਣੇ ਅਸਲੇ ਨੂੰ ਖਿੱਚਦੀ ਹੈ, ਹਰ ਚੀਜ਼ ਖਿੱਚਦੀ ਹੈ ਆਪਣੇ ਅਸਲੇ ਨੂੰ। ਜੋ ਧਰਤੀ ਤੋਂ ਪੈਦਾ ਹੋਇਆ ਹੈ ਉਹ ਤਾਂ ਸੁੱਟੋ ਤੁਸੀਂ, ਧਰਤੀ ਦਾ ਹੈ ਨਾ, ਮਿੱਟੀ ਦਾ ਹੈ, ਉਹ ਆਪਣੇ ਆਪ ਖਿੱਚ ਲਏਗੀ। ਜੋ ਅੱਗ ਦਾ ਕਣ ਹੈ ਉਹ ਕਦੀ ਥੱਲੇ ਨਹੀਂ ਆਉਂਦਾ, ਅੱਗ ਵੱਲੋਂ ਕਦੀ ਅੱਗ ਦਾ ਕਿਣਕਾ ਥੱਲੇ ਨਹੀਂ ਡਿੱਗਦਾ, ਉਤਾਂ ਨੂੰ ਜਾਏਗਾ, ਕਿਉਂਕਿ ਉਹਦਾ ਮੂਲ ਸੂਰਜ ਹੈ, ਊਰਜਾ ਹੈ, ਉਹ ਉੱਤੇ ਨੂੰ ਹੀ ਮੂੰਹ ਕਰੇਗੀ। ਅੱਗ ਦਾ ਮੂੰਹ ਉਤਾਂ ਨੂੰ ਹੁੰਦਾ ਹੈ, ਬਾਕੀ ਹਰ ਚੀਜ਼ ਥੱਲੇ ਨੂੰ ਚੱਲਦੀ ਹੈ, ਅਗਨ ਦਾ ਮੂੰਹ ਉਤਾਂ ਨੂੰ ਹੁੰਦਾ ਹੈ, ਕਿਉਂਕਿ ਉਹਦਾ ਸੂਰਜ ਦੇ ਨਾਲ ਵਜੂਦ ਹੈ, ਮੂਲ ਹੈ। ਇਸੇ ਤਰ੍ਹਾਂ ਗੁਰਦੇਵ ਜੀ ਕਹਿੰਦੇ ਜਦੋਂ ਆਪਣੇ ਮੂਲ ਵਿੱਚ ਆ ਗਏ ਨਾ, ਆਪਣੇ ਅਸਲ ਨੂੰ ਪਛਾਣ ਲਿਆ, ਫਿਰ ਮਨੁੱਖ ਆਪਣੇ ਆਪੇ ਨੂੰ ਉਹਦੇ ਤੋਂ ਬਿਨਾਂ ਰੱਖ ਹੀ ਨਹੀਂ ਸਕਦਾ। ਉਹਨੂੰ ਪ੍ਰਤੀਤ ਹੋ ਜਾਂਦਾ ਕਿ ਮੇਰਾ ਸਾਰਾ ਕੁਝ ਉਸ ਪਰਿਪੂਰਨ ਪਰਮਾਤਮਾ ਦਾ ਹੀ ਹੈ, ਮੈਂ ਉਹਦਾ ਹੀ ਹਾਂ, ਉਹ ਮੇਰਾ ਹੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ। ਇਹ ਝੂਠ ਹੈ,
ਆਪਾ ਪਰਖਾ ਜਿਹੜਾ ਆਪਣੇ ਆਪ ਨੂੰ ਪਰਾਇਆ ਬਣਾਇਆ ਹੋਇਆ ਵੀ ਮੈਂ ਵੱਖਰਾ ਹਾਂ, ਮੇਰਾ ਨਾਮ ਹੈ, ਮੇਰੀ ਪਹਿਚਾਣ ਹੈ, ਇਹ ਸਭ ਕੁਝ ਮਿਟਾਣੀ ਪੈਂਦੀ ਹੈ। ਜਿੰਨਾ ਚਿਰ ਮਿਟੇ ਨਾ ਤੇ ਉਹਨੂੰ ਮਿਟਾਣ ਦੇ ਲਈ ਸੇਵਾ ਸਿਮਰਨ ਬੰਦਗੀ ਜਪ ਤਪ ਇਹ ਕੀ ਕਾਹਦੇ ਵਾਸਤੇ ਹੈ? ਸਾਰੀ ਅਸੀਂ ਕਰਦੇ ਹਾਂ ਥੋੜਾ ਬਹੁਤਾ, ਸੇਵਾ ਕਾਹਦੇ ਵਾਸਤੇ ਹੈ ਜੇ ਕੋਈ ਪੁੱਛੇ ਤੇ ਅਸੀਂ ਕਵਾਂਗੇ ਕਿ ਦਾਤਾਂ ਲੈਣ ਵਾਸਤੇ, ਅਰਦਾਸਾਂ ਪੂਰੀਆਂ ਹੋਣ ਵਾਸਤੇ, ਸਿਮਰਨ ਕਾਸਤੇ ਵਾਸਤੇ ਵੀ ਸਾਡੀਆਂ ਜੋ ਅਸੀਂ ਮੰਗਾਂ ਰੱਖੀ ਉਹ ਪੂਰੀਆਂ ਹੋ ਜਾਣ। ਗੁਰੂ ਸਾਹਿਬ ਜੀ ਨੇ ਜਿਸ ਵਸਤੂ ਨੂੰ ਜਿਸ ਵਸਤੂ ਲਈ ਦਿੱਤਾ ਅਸੀਂ ਉਹਦੇ ਤੋਂ ਦੂਸਰੀ ਤਰ੍ਹਾਂ ਵਰਤਦੇ ਹਾਂ ਕਿ ਸੇਵਾ ਤੇ ਸਿਮਰਨ ਤਾਂ ਹੈ ਵੀ ਸਾਡਾ ਆਪਾ ਮਿਟ ਜਾਏ, ਸਾਡੀ ਝੂਠੀ ਪਛਾਣ ਮਿਟ ਜਾਏ। ਪਰ ਅਫਸੋਸ ਕਿ ਉਹੀ ਸੇਵਾ ਤੇ ਸਿਮਰਨ ਕਰਕੇ ਮਨੁੱਖ ਆਪਣੇ ਆਪੇ ਨੂੰ ਆਪਣੇ ਝੂਠ ਨੂੰ ਹੋਰ ਵੱਡਾ ਕਰ ਲੈਂਦਾ ਕਿ ਬੜਾ ਵੱਡਾ ਗਿਆਨੀ, ਬੜਾ ਵੱਡਾ ਭਗਤ, ਬੜਾ ਵੱਡਾ ਸੇਵਕ, ਬੜਾ ਵੱਡਾ ਧਰਮੀ, ਬੜਾ ਵੱਡਾ ਇਖਲਾਕੀ, ਬੜਾ ਵੱਡਾ ਪ੍ਰਚਾਰਕ, ਬੜਾ ਵੱਡਾ ਉਪਦੇਸ਼ਕ, ਕਿੱਡਾ ਵੱਡਾ। ਜਿਸ ਸੇਵਾ ਜਿਸ ਸਿਮਰਨ ਨੇ ਇਹਦੇ ਅੰਦਰੋਂ ਸਭ ਕੁਝ ਮਾਰਨਾ ਸੀ ਉਹਨੇ ਉਸ ਦਵਾ ਨੂੰ, ਹੁਣ ਵੇਖੋ ਜਿਹਦੀ ਲਈ ਦਵਾਈ ਰੋਗ, ਜਿਹੜੀ ਦਵਾਈ ਬਿਮਾਰੀ ਬਣ ਜਾਏ ਉਸ ਬੰਦੇ ਦੇ ਬਚਣ ਦਾ ਕੋਈ ਵੀ ਤਰੀਕਾ ਨਹੀਂ। ਬਾਬਾ ਜੀ ਨੇ ਬਾਣੀ ਚ ਕਿਹਾ, ਫਰੀਦਾ ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ। ਕਹਿੰਦੇ ਪਾਣੀ ਫਸਲ ਨੂੰ ਬਚਾਉਂਦਾ ਹੈ, ਅਸੀਂ ਸਾਰੇ ਜਾਣਦੇ ਹਾਂ ਸੁੱਕੀ ਹੋਈ ਫਸਲ ਨੂੰ ਪਾਣੀ ਬਚਾਉਂਦਾ ਹੈ, ਪਰ ਇਹ ਵੀ ਸੱਚਾਈ ਹੈ ਕਿ ਪਾਣੀ ਫਸਲ ਨੂੰ ਸਾੜ ਵੀ ਦਿੰਦਾ ਹੈ, ਪਾਣੀ ਨਾਲ ਫਸਲ ਗਲ ਵੀ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਇਹ ਸਿਮਰਨ ਸੇਵਾ ਸਾਡੇ ਅੰਦਰ ਨੂੰ ਹਰਿਆ ਭਰਿਆ ਕਰਨ ਵਾਲੇ ਵਾਸਤੇ ਹੈ, ਸਾਡੇ ਝੂਠ ਨੂੰ ਦੂਰ ਕਰਨ ਵਾਸਤੇ ਹੈ। ਪਰ ਇਸੇ ਸੇਵਾ ਤੇ ਸਿਮਰਨ ਦੇ ਨਾਲ ਕਈ ਵਾਰੀ ਬੰਦਾ ਇੰਨਾ ਹੰਕਾਰੀ ਹੋ ਜਾਂਦਾ ਹੈ ਕਿ ਜਿਹਦੇ ਤੋਂ ਆਰਾਮ ਆਉਣਾ ਚਾਹੀਦਾ ਸੀ ਉਹ ਹੀ ਇਹਦਾ ਰੋਗ ਬਣ ਜਾਂਦਾ, ਫਿਰ ਬਚਣ ਦਾ ਕੋਈ ਤਰੀਕਾ ਨਹੀਂ, ਫਿਰ ਇਹਨੂੰ ਕੋਈ ਨਹੀਂ ਬਚਾ ਸਕਦਾ, ਕੋਈ ਮੰਤਰ, ਕੋਈ ਔਖਦ, ਕੋਈ ਉਪਦੇਸ਼, ਕੋਈ ਗੁਰੂ, ਗੁਰੂ ਵੀ ਨਹੀਂ ਬਚਾ ਸਕਦਾ। ਫਿਰ ਗੁਰੂ ਤੋਂ ਹੀ ਬੰਦਾ, ਗੁਰੂ ਤੋਂ ਹੀ ਵੱਡਾ ਹੋ ਜਾਂਦਾ। ਗੁਰੂ ਸਾਹਿਬਾਨਾਂ ਦੇ ਜੀਵਨ ਚ ਅਸੀਂ ਵੇਖਦੇ ਹਾਂ ਜਿਹੜੇ ਲੋਕ ਗੁਰੂ ਸਾਹਿਬਾਨਾਂ ਨੂੰ ਛੱਡ ਕੇ ਚਲੇ ਗਏ, ਗੁਰੂ ਸਾਹਿਬਾਂ ਨਾਲ ਹੀ ਉਹਨਾਂ ਨੇ ਜੰਗ ਯੁੱਧ ਕੀਤੇ, ਲੜਾਈਆਂ ਕੀਤੀਆਂ, ਵਾਦ ਵਿਵਾਦ ਕੀਤਾ, ਗੁਰੂ ਸਾਹਿਬਾਨਾਂ ਨੂੰ ਹੀ ਉਹਨਾਂ ਨੇ ਕਸ਼ਟ ਦੇਣ ਦਾ ਯਤਨ ਕੀਤਾ। ਇਹਦਾ ਮਤਲਬ ਕੀ ਹੈ ਵੀ ਕਿੰਨਾ ਮਨ ਕੂੜਾ ਸੀ, ਝੂਠਾ ਸੀ ਕਿ ਸੱਚ ਦੇ ਕੋਲ ਰਹਿ ਕੇ ਵੀ ਸੱਚ ਦੀ ਪਛਾਣ ਨਾ ਹੋਈ। ਜਿਵੇਂ ਚਾਨਣ ਦੇ ਕੋਲ ਰਹਿ ਕੇ ਵੀ ਉੱਲੂ ਨੂੰ ਸਦਾ ਹਨੇਰਾ ਰਹਿੰਦਾ ਹੈ, ਇਸੇ ਤਰ੍ਹਾਂ ਅਗਿਆਨੀ ਮਨੁੱਖ, ਕੂੜਾ ਮਨੁੱਖ ਸੱਚੇ ਨਾਲ ਮਿਲ ਨਹੀਂ ਸਕਦਾ। ਸੱਚੇ ਨਾਲ ਉਦੋਂ ਹੀ ਮਿਲਿਆ ਜਾਂਦਾ ਹੈ, ਸੱਚੇ ਲਹਿ ਮਿਲਾਏ, ਜਦੋਂ ਉਹ ਸੱਚ ਬਣ ਜਾਏ। ਤਾਂ ਹੀ ਗੁਰੂ ਸਾਹਿਬ ਨੇ ਸਭ ਤੋਂ ਪਹਿਲੀ ਗੱਲ ਹੀ ਜਪਜੀ ਸਾਹਿਬ ਵਿੱਚ ਇਹ ਕੀਤੀ ਹੈ, ਹੋਰ ਕੁਝ ਨਹੀਂ ਕਿਹਾ ਵੀ ਕਿਵੇਂ ਧਰਮੀ ਬਣੀਏ, ਕਿਵੇਂ ਚੰਗਾ ਬਣੀਏ, ਕਿਵੇਂ ਉੱਚਾ ਬਣੀਏ, ਕਿਵੇਂ ਅਮੀਰ ਬਣੀਏ, ਕਿਵੇਂ ਸਿਆਣਾ ਬਣੀਏ, ਨਾ ਇੱਕ ਹੀ ਗੱਲ ਕਿ ਕਿਵ ਸਚਿਆਰਾ ਹੋਈ ਹੈ, ਸੱਚਾ ਕਿਵੇਂ ਹੋਣਾ। ਅਸੀਂ ਝੂਠ ਦੀਆਂ ਪੰਡਾਂ ਆਪਣੇ ਮਨ ਤੇ ਬੰਨ ਬੰਨ ਕੇ ਰੱਖੀਆਂ ਹੋਈਆਂ ਨੇ, ਇਹ ਪੰਡਾਂ ਕਿਵੇਂ ਉਤਰਨ? ਗੁਰੂ ਸਾਹਿਬ ਕਹਿੰਦੇ ਬਸ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤੇ ਸੱਚਾ ਹੋਣ ਦਾ ਮਤਲਬ ਹੈ ਸਭ ਕੁਝ ਉਹਦੀ ਰਜ਼ਾ ਵਿੱਚ ਰੱਖ ਦੇਣਾ, ਮੇਰਾ ਕੁਝ ਨਹੀਂ, ਮੈਂ ਕੁਝ ਨਹੀਂ ਕਰ ਰਿਹਾ। ਰਜ਼ਾ ਵਿੱਚ ਰਹਿਣ ਦਾ ਅਰਥ ਹੈ ਆਪਣੀ ਹੰਗਤਾ ਨਾ ਹੋਵੇ, ਮੈਂ ਕੁਝ ਨਹੀਂ ਕਰ ਰਿਹਾ। ਵੇਖੋ ਮੈਂ ਕਿੱਡੀ ਬਲਵਾਨ ਹੈ, ਕਈ ਵਾਰੀ ਇਸ ਕਹਿਣ ਵਿੱਚ ਵੀ ਬੰਦੇ ਵਿੱਚ ਹੰਕਾਰ ਆ ਜਾਂਦਾ ਵੀ ਜੀ ਮੈਂ ਤਾਂ ਨਿਮਾਣਾ ਜੀ, ਮੈਂ ਤਾਂ ਕੁਝ ਨਹੀਂ ਕਰਦਾ ਜੀ, ਕਰਾਉਣ ਵਾਲਾ ਉਹ। ਇਹ ਵੀ ਸੂਖਸ਼ਮ ਹਉਮੈ ਦਾ ਰੂਪ ਹੈ। ਤਾਂ ਹੀ ਤਾਂ ਕਿਹਾ ਜਾਂਦਾ ਵੀ ਬੜਾ ਔਖਾ ਹੈ ਉਸ ਮਾਰਗ ਤੇ ਤੁਰਨਾ, ਰੱਬ ਦੇ ਮਾਰਗ ਤੇ ਤੁਰਨਾ। ਖੰਡੇ ਧਾਰ ਗਲੀ ਅਤ ਭੀੜੀ, ਖੰਡੇ ਧਾਰ ਗਲੀ ਹੈ, ਬਿਲਕੁਲ ਵਾਲੋ ਨਿੱਕੀ ਪੁਰਸ ਰਾਤ। ਬਾਬਾ ਫਰੀਦ ਜੀ ਕਹਿੰਦੇ ਵਾਲ ਦੇ ਉੱਤੇ ਤੁਰਨਾ, ਵਾਲ ਦੇ ਉੱਤੇ ਤੁਰਿਆ ਜਾ ਸਕਦਾ ਬੰਦੇ ਕੋਲੋਂ? ਕੀੜੀ ਬਣ ਕੇ ਤੁਰਨਾ ਪਏਗਾ, ਇੱਕ ਖੰਡੇ ਦੀ ਧਾਰ ਤੇ ਤੁਰਨਾ ਤੇ ਬਰੀਕ ਕੀੜਾ ਬਣ ਕੇ ਤੁਰਨਾ ਪਏਗਾ। ਦਾ ਮਤਲਬ ਹੈ ਅਤ ਤੋਂ ਅਤ ਸੂਖਸ਼ਮ ਹੋ ਕੇ ਤੁਰਨਾ ਪਏਗਾ। ਦੂਜੇ ਦੂਜੀ ਤਰਫ ਹੈ, ਕੂੜ ਮਿਲੇ ਨਾ ਮਿਲਿਆ ਜਾਏ, ਦੂਜੇ ਦੂਜੀ ਤਰਫ ਹੈ। ਇਹਦਾ ਭਾਵ ਹੈ ਕਿ ਜੋ ਰੱਬ ਤੋਂ ਬਗੈਰ ਕੁਝ ਅਸੀਂ ਸੋਚਿਆ ਨਾ, ਭੁਲਾ ਕੇ, ਉਹ ਸਾਰਾ ਕੁਝ ਦੂਜਾ ਹੈ, ਝੂਠ ਹੈ, ਮਾਇਆ ਹੈ, ਉਹਦਾ ਪਰਛਾਵਾਂ ਹੈ। ਕਹਿ ਲੱਗੇ ਉਹਦੇ ਤੋਂ ਕੁਝ ਨਹੀਂ ਬਣਨਾ। ਦੂਜੇ ਦੂਜੀ ਤਰਫ ਹੈ, ਉਹ ਦੂਜਾ ਪਾਸਾ ਹੈ, ਮਨਮੁੱਖਾਂ ਵਾਲਾ ਪਾਸਾ ਹੈ, ਦੁੱਖਾਂ ਵਾਲਾ ਪਾਸਾ ਹੈ, ਕਲੇਸ਼ਾਂ ਵਾਲਾ ਪਾਸਾ ਹੈ, ਉਹਦੇ ਵਿੱਚ ਦੁੱਖ ਹੀ ਦੁੱਖ ਮਿਲਣੇ ਨੇ। ਕੂੜ ਦੁੱਖ ਨਾ ਲੱਗੇ, ਕੂੜ ਮਿਲੇ ਨਾ ਮਿਲਿਆ ਜਾਏ। ਦੂਜਾ ਕੂੜ ਹੈ ਤੇ ਕੂੜ ਵਿੱਚ ਸੱਚ ਨਾਲ ਨਹੀਂ ਮਿਲਿਆ ਜਾ ਸਕਦਾ, ਕੂੜ ਵਿੱਚ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ। ਕੂੜ ਕੀ ਮਲ ਉਤਾਰੀ ਹੈ, ਕੂੜ ਦੀ ਮਲ ਨੂੰ ਧੋਣਾ ਪੈਂਦਾ ਹੈ, ਫਿਰ ਵਾਹਿਗੁਰੂ ਪਰਮਾਤਮਾ ਮਿਲਦਾ।
ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਏ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਜੁੜ ਗਏ ਨੇ ਨਾ, ਜਿਹੜੇ ਜੁੜੇ ਹੋਏ ਨੇ ਉਹਦਾ ਰੂਪ ਹੋ ਗਏ ਨੇ, ਉੱਥੇ ਝੂਠਿਆਂ ਨੂੰ ਵੀ ਝੂਠਾ ਨਹੀਂ ਕਹਿੰਦੇ, ਇੰਨੀ ਉਹਨਾਂ ਦੇ ਅੰਦਰ ਨਿਰਮਲਤਾ ਹੋ ਜਾਂਦੀ ਹੈ। ਉਹ ਹਰ ਥਾਂ ਤੇ ਪਰਮੇਸ਼ੁਰ ਵੇਖਦੇ ਨੂੰ ਕਹਿੰਦੇ ਆਪੇ ਜੋੜ ਵਿਛੋੜਿਆ, ਉਹ ਪਰਮਾਤਮਾ ਦੀ ਖੇਡ ਹੈ, ਉਹਨਾਂ ਜੋੜ ਵਿਛੋੜ ਆਪ ਬਣਾਇਆ ਹੋਇਆ। ਆਪੇ ਕੁਦਰਤ ਦੇ ਦਿਖਾਏ, ਉਹ ਆਪਣੀ ਕੁਦਰਤ ਆਪਣੀ ਸੱਤਿਆ ਆਪ ਸਭ ਨੂੰ ਵਿਖਾ ਰਿਹਾ ਹੈ। ਮੋਹ ਸੋਗ ਵਿਜੋਗ ਹੈ ਪੂਰਬ ਲਿਖਿਆ ਕਮਾਏ। ਮੋਹ ਦਾ ਅਰਥ ਹੈ ਪਕੜ ਸੰਸਾਰ ਦੀ, ਸੋਗ ਦਾ ਅਰਥ ਹੈ ਦੁੱਖ ਸੰਸਾਰ ਦੇ, ਵਿਜੋਗ ਦਾ ਅਰਥ ਹੈ ਵਿਛੋੜਾ। ਕਹਿੰਦੇ ਜੋ ਸਾਡੇ ਮਨ ਨੂੰ ਇਹ ਸੰਤਾਪ ਚਿੰਬੜਦੇ ਨੇ ਨਾ ਸਾਰੇ, ਪੂਰਬ ਲਿਖਿਆ ਕਮਾਏ। ਅਸੀਂ ਜੋ ਕੁਝ ਲਿਖ ਲੈਂਦੇ ਆਪਣੇ ਕਰਮਾਂ ਦਾ, ਉਹ ਸਾਰਾ ਕੁਝ ਹੀ ਸਾਨੂੰ ਮਿਲਦਾ, ਸਾਡੀ ਕਮਾਈ ਸਾਨੂੰ ਮਿਲਦੀ ਹੈ ਜੋ ਖੱਟਾਂਗੇ। ਹਉ ਬਲਿਹਾਰੀ ਤਿੰਨ ਕਹੋ ਜੋ ਹਰ ਚਰਨੀ ਰਹੇ ਲਿਵ ਲਾਏ। ਪਰ ਮੈਂ ਉਹਨਾਂ ਤੋਂ ਬਲਿਹਾਰੇ ਜਾਣਾ ਜਿਹੜੇ ਉਸ ਤੋਂ ਨਾ ਆਪਣੀ ਲਿਵ ਨੂੰ ਕਦੀ ਨਹੀਂ ਤੋੜਦੇ, ਸੁਰਤ ਉਹਦੇ ਨਾਲ ਜੁੜੀ ਰਹੇ। ਅਸੀਂ ਸੱਚ ਵਾਲੇ ਹਾਂ, ਜਦੋਂ ਮਨ ਵਿੱਚ ਕੁਝ ਹੋਰ ਚੱਲੇਗਾ ਫਿਰ ਅਸੀਂ ਝੂਠ ਹਾਂ। ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਕਹਿੰਦੇ ਉਹ ਝੂਠੇ ਹਨ। ਸੱਚੇ ਕਿਹੜੇ ਨੇ? ਜਿਨ੍ਹਾਂ ਦੀ ਲਿਵ ਸੱਚੇ ਨਾਲ ਲੱਗੀ ਹੋਈ ਹੈ। ਜਿਉਂ ਜਲ ਮੈਂ ਕਮਲ ਅਲਿਪਤ ਹੈ ਐਸੀ ਬਣਤ ਬਣਾਏ। ਲਿਵ ਵਾਲੇ ਸੰਸਾਰ ਵਿੱਚ ਇਉਂ ਰਹਿੰਦੇ ਨੇ ਜਿਵੇਂ ਚਿੱਕੜ ਵਿੱਚ ਕਮਲ ਰਹਿੰਦਾ ਹੈ ਪਰ ਉਹਨੂੰ ਚਿੱਕੜ ਛੂਹ ਨਹੀਂ ਸਕਦਾ। ਇਸੇ ਤਰ੍ਹਾਂ ਸੰਸਾਰ ਵਿੱਚ ਰਹਿੰਦੇ ਰੱਬ ਦੇ ਪਿਆਰੇ ਗੁਰਮੁਖ ਜਨ ਪਰ ਉਹਨਾਂ ਨੂੰ ਸੰਸਾਰ ਛੂਹ ਨਹੀਂ ਸਕਦਾ, ਸੰਸਾਰ ਦਾ ਦੁੱਖ ਸੁੱਖ ਉਹਨਾਂ ਨੂੰ ਪਾਉਂਦਾ ਨਹੀਂ। ਸੇ ਸੁਖੀਏ ਸਦਾ ਸੋਹਣੇ ਜਿਹਨੇ ਵਿੱਚੋਂ ਆਪ ਗਵਾਏ, ਜਿਹਨਾਂ ਆਪਣਾ ਆਪਾਂ ਮਾਰ ਦਿੱਤਾ ਉਹੀ ਅਸਲ ਵਿੱਚ ਸੋਹਣੇ ਹਨ, ਉਹੀ ਸੁਖੀ ਹਨ, ਉਹੀ ਆਨੰਦਿਤ ਹਨ। ਆਪੇ ਨਾਲ ਜੁੜੇ ਹੋਏ ਤੇ ਦੁਖੀ ਹੁੰਦੇ ਨੇ। ਤਿੰਨ ਸੋਗ ਵਜੋ ਕਦੇ ਨਹੀਂ ਜੋ ਹਰ ਕੈ ਅੰਕ ਸਮਾਏ। ਜਿਹੜੇ ਵਾਹਿਗੁਰੂ ਦੇ ਅੰਕ ਦਾ ਅਰਥ ਹੈ ਗੋਦੀ ਵਿੱਚ ਆ ਗਏ, ਗਲਵੱਕੜੀ ਵਿੱਚ ਪੈ ਗਏ, ਜਿਨ੍ਹਾਂ ਨੂੰ ਰੱਬ ਦੀਆਂ ਬਾਹਾਂ ਮਿਲ ਗਈਆਂ, ਉਹ ਮਨੁੱਖ, ਉਹ ਜਗਿਆਸੂ, ਉਹ ਭਗਤ ਕਦੇ ਵੀ ਦੁਖੀ ਨਹੀਂ ਹੁੰਦੇ, ਉਹ ਸਦਾ ਹੀ ਸੁਖੀ ਰਹਿੰਦੇ ਨੇ। ਉਹ ਤਾਂ ਇਹੀ ਕਹਿੰਦੇ ਨੇ ਕਿ ਸਦਾ ਆਨੰਦ ਬਣਿਆ ਹੋਇਆ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ, ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਉਹ ਪਰਮਾਤਮਾ ਦੇ ਗੋਦੀ ਦਾ ਸ਼ਿੰਗਾਰ ਬਣ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਅਸੀਂ ਸਚਿਆਰ ਹੋਣ ਵਾਸਤੇ ਆਈਏ, ਆਪਣੀ ਕੂੜ ਦੀ ਮੈਲ ਨੂੰ, ਆਪਣੀ ਹੰਗਤਾ ਦੀ ਮੈਲ ਨੂੰ, ਆਪਣੇ ਹਉਮੈ ਦੀ ਮੈਲ ਨੂੰ ਗੁਰੂ ਘਰ ਤੋਂ ਬਾਹਰ ਰੱਖ ਕੇ ਆਈਏ, ਤਾਂ ਹੀ ਇੱਥੋਂ ਕੁਝ ਪ੍ਰਾਪਤ ਕਰ ਸਕਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦੇ ਕੀਰਤਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਉਹਨਾਂ ਪਾਸੋਂ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਮਰੀ ਗਤ ਮਿਤ ਨਾਨਕ ਦਾਸ ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਹ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਤਾਏ ਸਭ ਥਾਈਂ ਵੈਸਾ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸਹਿ ਦਸਾਂ ਪਾਤਸ਼ਾਹਾਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਪਾਏ ਖੋਪੜੀਆਂ ਲੁਹਾਈਆਂ ਆਰੇ ਨਾਲ ਚਰਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਉਹ ਚੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਅਰਥ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਹੈ ਦੇਖ ਦੇਖ ਪਤਾ ਹੈ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਆਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੰਦਾ ਰਾਖਾ ਪਵਾਏ ਗੁਰੂ ਹੇ ਅਕਾਲ ਪੁਰਖਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇਰ ਮਾਣਿਆਂ ਕੇ ਮਾਣ ਸਤਿਗੁਰੂ ਜੀ ਨਤਾਣਿਆਂ ਕੇ ਤਾਣ ਸਤਿਗੁਰੂ ਜੀ ਨਿਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਜੀ ਆਪ ਜੀਆਂ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾਂ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਉਪਰੰਤ ਕਥਾ ਵਿਚਾਰ ਹੁਕਮ ਕਿਲਾਹੀ ਬਾਣੀ ਦੇ ਕੀਰਤਨ ਹੋਏ ਪਾਤਸ਼ਾਹ ਜੀ ਕੀਰਤਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਵਿਚਾਰਿਆਂ ਕਰਦੀਆਂ ਆਪ ਜੀ ਦੇ ਹਜ਼ੂਰੀ ਵਿੱਚ ਵਿਚਰਦੇ ਹਾਂ ਦਾਸਾਂ ਪਾਸੋਂ ਬੱਚਿਆਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਜੀ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬ ਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ ਦਰ ਆਈ ਸਰਬ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁਲ ਭੇਟਾ ਪ੍ਰਵਾਨ ਕਰਨੇ ਜੀ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸੰਬੰਧ ਕਰਾਉਣਾ ਦਾ ਤਾਰ ਜੀਓ ਸੰਗਤਾਂ ਘਰਾਂ ਵਿੱਚ ਬੈਠੀਆਂ ਲਾਈਵ ਕੀਰਤਨ ਸੁਣਦੇ ਹੋਏ ਦਾ ਤਾਰ ਜੀਓ ਆਪ ਜੀ ਦੇ ਸੇਵਾਦਾਰਾਂ ਵਾਸਤੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਅਰਦਾਸਾਂ ਭੇਟਾਂ ਕਰਵਾ ਰਹੇ ਹਨ ਦਾ ਤਾਰ ਜੀ ਜੋ ਭਾਵਨਾ ਕੇ ਸੇਵਕ ਸੇਵਾ ਕਰਵਾ ਰਹੇ ਹਨ ਸੋ ਭਾਵਨਾ ਪੂਰਨ ਕਰਨੀ ਆ ਕਾਰਜ ਰਾਸ ਕਰਨੇ ਸਵਾਸ ਸਵਾਸ ਸਰਨ ਕਰਾਉਣਾ ਚਰਨਾ ਕੋਲ ਅਰਦਾਸ ਬੇਨਤੀ ਬੱਚੀ ਸਾਖੀ ਕੌਰ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਅਰਦਾਸ ਬੇਨਤੀਆਂ ਕਰਦੇ ਹੋਏ ਸੇਵਕ ਪਰਿਵਾਰ ਵੱਲੋਂ ਬੇਅੰਤ ਮਾਇਆ ਗੁਰੂ ਘਰ ਲਈ ਅਰਦਾਸ ਭੇਟ ਹਾਜ਼ਰ ਹੋਈ ਪਾਤਸ਼ਾਹ ਜੀ ਕਿਰਪਾਲਤਾ ਕਰਨੀ ਜੋ ਭਾਵਨਾ ਕਰਕੇ ਸੇਵਾ ਕੀਤੀ ਸੋ ਭਾਵਨਾ ਪੂਰਨ ਕਰਨੀ ਹੈ ਬੱਚੀ ਦੇ ਸੀਸ ਤੇ ਮਿਹਰ ਪ੍ਰਿਆਤ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਸਵਾਸ ਸਵਾਸ ਸਿਮਰਨ ਕਰਾਉਣਾ ਪਾਤਸ਼ਾਹ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ ਸੇ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਿਆ ਆਵੈ ਸੁਖ ਹੋਵੈ ਨਾਨਕ ਨਾਮ ਚੜ੍ਹਦੀ ਕਲਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਰ ਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲੀ ਅਨ ਦੇਖੇ ਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਜਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾ ਵੋ ਤੇਲ ਦਿਹੋ ਸਜਣੇ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਕਰੇ ਹੋ ਪਾਉਚਾ ਸਦੜੇ ਨਿਤ ਭਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮੁਹੱਲਾ ਪਹਿਲਾ ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਗੁਰ ਗੁਰ ਏਕੋ ਵੇਸਨ ਏਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰਾਗ ਵਡਾਈ ਤੋਏ ਰਹਾਓ ਵਿਸ ਵਿੱਚ ਅਸਿਆ ਘੜੀਆਂ ਪਹਿਰਾਂ ਚੇਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮੁਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਾਨ ਨੈਨ ਹੈ ਤੋਹੇ ਕਾਓ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਮੇ ਜੋ ਜੋਤ ਹੈ ਸੋਏ ਤਿਸ ਜੈ ਚਾਨਣ ਸਮੇ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕਉ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਗੋ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਓ ਸਾਕਤਰ ਰਸਾਦ ਨਾ ਜਾਣਿਆ ਤਿਨ ਅੰਤਰ ਹਾਂ ਮੈਂ ਕੰਡਾ ਹੇ ਜਿਉਂ ਜਿਉਂ ਚੱਲਿਆ ਚੁਬੈ ਦੁੱਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮੁਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾੜ ਚਲ ਹੋ ਹਰ ਲਾਹਾ ਆਗੇ ਬਸਨ ਸੁਹੇਲਾ ਮੌਤ ਘਟੈ ਦਿਨ ਸਰਹਿਣਾ ਰੇ ਮਨ ਗੁਰਮੇਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੀ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵੈ ਇਹੋ ਰਸ ਅਕਤ ਕਥਾ ਜਿਨ ਜਾਨੀ ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਾਓ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨੋਂ ਧਿਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਨੇ ਮਿਹਰਾਂ ਕੀਤੀਆਂ ਨੇ ਦਾਤਾ ਜੀਓ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ। ਗਰੀਬ ਨੂੰ ਅੱਜ ਆਪ ਜੀ ਦਾ ਕੋਟੀ ਕੋਟਾਂ ਸ਼ੁਕਰਾਨਾ ਹੈ, ਧੰਨਵਾਦ ਹੈ ਜੀ। ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਵਸ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ। ਇਸ ਵੇਲੇ ਰਾਤਰੀ ਦੇ ਦੀਵਾਨਾਂ ਦੀ ਸਮਾਪਤੀ ਹੋਈ ਹੈ। ਆਪ ਜੀ ਦੇ ਸੁੱਖ ਆਸਨ ਦੀ ਸੇਵਾ, ਸੋਹਿਲਾ ਸਾਹਿਬ ਜੀ ਦੇ ਪਾਠ ਕੀਤੇ ਨੇ, ਆਪ ਜੀ ਦੇ ਦਰ ਕਰਦੇ ਟਹਿਲੀਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਅਨੇਕਾਂ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਅੱਗੋਂ ਵਾਸਤੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਆਪਣੇ ਸੁੱਖ ਆਸਨ ਅਸਥਾਨਾਂ ਵਿਖੇ ਚੱਲ ਕੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਰਾਤ ਸੁੱਖ ਸ਼ਾਂਤੀ ਨਾਲ ਬਤੀਤ ਹੋਵੇ, ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਣੇ ਜੀ, ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

فتحِ سورٹھ محلہ نواں من کی من ہی ماہ رہی نہ ہر بجے نہ تیرتھ سیوے

ਨਾਨਕ ਉਨ ਸੰਗ ਮੋਹਿ ਉਦਾਰੁ। ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ

ਵਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾਂ ਉਦਾਸ ਤਪੀ ਸੁਰਥੀ ਵੈ, ਅਗਨ ਮਾਹੀ ਹੂਮਤ ਪ੍ਰਾਨ, ਕਨਿਕਸਵ ਹੈਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਾਉ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਮਨ ਤੇ ਹੁਟੈ, ਸੋਚ ਕਰੈ ਦਿਨ ਸਿਯਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬੂ ਨ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਾ ਹੋਇ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹਮੂਚ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਿਕ ਜਤਨ ਕਰ ਤ੍ਰਿਸ਼ਨ ਨ ਧਰਾਪੈ, ਭੇਖ ਅਨੇਕ ਅਗਨਿ ਬੁਝੈ, ਕੂਟ ਪਾਪ ਦਰਗਹਿ ਨਹੀਂ।

ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤ ਕੀਤ ਰੱਖ ਨਾਨਕ ਨਿਭਹੀ ਨਾਲ ਅਸਬਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਸਵਾਰ ਸੀ ਗਾਰਿਆ ਗਰਭ ਅਗਨ ਮੈਂ ਜਿਨੈ ਉਵਾਰਿਆ ਵਾਰ ਵਿਵਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੁ ਨ ਬੂਝੈ ਬਖਸ਼ ਲੇ ਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸਹਿ ਸੁਤ ਭਰਾਤ ਮੀਤ ਬਣਿਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਭਾਵ ਕਮੁੱਲਾ ਜੇ ਪ੍ਰਸਾਦ ਭੋਗੈ ਸਵ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੈ ਤਿਆਗਵਰ ਸੰਗ ਰਚਨਾ ਇਸੇ ਦੁਖ ਮੂੜੰਦ ਬਿਆਪੇ

ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਕੋ ਵੰਦਾ ਜਾਣਤ ਦੂਰੇ ਜਾਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਵਿਸਾਰੈ ਮੁਗਧ ਅਜਾਨ ਸਦਾ ਸਦਾ ਭੁੱਲਨ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਚੜਨਾ ਸੁਵਸਤਿਰ ਕਰਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਿਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਛਪਸ ਨਾਈ ਕਛ ਕਰੈ ਛਪਾਇਆ

ਆਵੈ ਜੋ ਦਿਸੈ ਸੋ ਚਾਲਣ ਹਾਰ ਲਪਟਰਿਓ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹੇ ਤਾਕੂ ਹਾਥ ਨ ਆਵੈ ਕੇਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਸੁਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਧਰੂਮੁ ਅਭਿਮਾਨ ਮਿਥਿਆ ਪਸੁ ਪ੍ਰਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਭ ਕਉ ਹਿਰ ਹੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਤ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕਉ ਧਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਜੇ ਮਿਥਿਆ ਸਭੈ ਸਫਲ ਦੇਹੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਗਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਤਾ ਨਾਮ ਬਿਨਾ ਤਨ ਅੰਧ ਮੁਕਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰੈਨ ਬਿਰਤਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਤੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੀ ਘਟ ਬਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿ ਤਵਰ ਕਛਵਰ ਕਮਾਵਤ ਮਨੀ ਪ੍ਰੀਤ ਮੁਖੋ ਗੰਢ ਲਾਵਤ ਜਾਨਣ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ

ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਥਨੰਤਰ ਰਿਹਾ ਸੁਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ।

ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ, ਜੇ ਪ੍ਰਸਾਦ ਪਰਮ ਗਤ ਪਾਵ ਹੈ, ਜੇ ਪ੍ਰਸਾਦ ਸੁਖ ਸਹਿਜ ਸਮਾਵ ਹੈ, ਐਸਾ ਪ੍ਰਭ ਤਿਆਗ।

ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਥਿਓ ਰਾਚ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ।

ਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸੁ, ਜੈਸੇ ਧਾਰੂ ਪਰਿਆ ਕਾਸੁ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਵਿਆਪ ਕਰੇ। ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ। ਬ੍ਰਹਮ ਗਿਆਨੀ ਸਦਾ ਸੁੰਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ। ਬ੍ਰਹਮ ਗਿਆਨੀ ਕੈ ਹੋਏ ਸੁ ਭਲਾ, ਬ੍ਰਹਮ ਗਿਆਨੀ ਸੁਫਲ ਭਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ

ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੂਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵ ਤਾਤਮ ਪ੍ਰਗਾਸ। ਕਈ ਕੂਟ ਤਤ ਕੇ ਬੇਤੇ, ਸਦਾ ਨਿਹਾਰੈ ਕੋ ਨੇਤਰੇ। ਕਈ ਕੂਟ ਨਾਮ ਰਸ ਪੀਵੈ,

ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਤ ਸਭ ਉਜਿਆ। ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੋ ਕਮ ਸੋਈ ਅਸਥੂਲ। ਨਹਿ ਕਿਛੁ ਜਨਮੈ ਨਹਿ ਕਿਛੁ ਮਰੈ, ਆਪਨ ਚਲਤਾ ਪਹੀ ਕਰੈ। ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮੈਂ ਆਪ, ਅਨਿਕ ਜੁਗਤ ਰਚ ਥਾਪ ਥਾਪ। ਅਵਨਾਸੀ ਨਾਹੀ ਕਿਛੁ ਖੰਡ, ਧਾਰਨ ਧਾਰਿਓ ਬ੍ਰਹਿਮੰਡ। ਅਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲੈ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰਹਿ ਬਡ ਭਾਗੈ। ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਉਤਮ ਕਰਮਾਨ। ਜੋ ਕਿਛ ਕਰੈ ਸੁਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨਮੀਚ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੀ ਸਮਾਏ, ਓਏ ਸੁਖ ਨਿਧਾਨ ਉਨਹੂੰ ਬਨਿਆ।

ਜਾ ਕੇ ਸਿਮਰਨ ਉਦਰੀ ਹੈ। ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਢਨ ਹਾਰ ਗੋਪਾਲ ਸਰਬ ਜੀ ਆਇਆ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਵਾਹੇ ਤਿਸ ਤੇ ਬਿਰਤਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜਿਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਖਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾ ਸਭ ਕਿਛ ਤਿਸਕਾ ਦੀਆ ਦਰਬ ਹੈ ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਹੈ

ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਿਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤਹਿ ਦਰਿਆਇਆ, ਸਰਬ ਸੂਖ ਨਾਨਕ ਤੇ ਪਾਇਆ, ਮ੍ਰਿਤਕ ਕਉ ਜੀਵਾਲਨ ਹਾਰ, ਭੁਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੀ, ਪੁਰਬ ਲਿਖੇ ਕਾ ਲਹਿਣਾ ਪਾਹੀ, ਸਭ ਕਿਛ ਤਿਸ ਕਾਉ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤਿਉਚ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਵਚੀਤ, ਭਗਤ ਭਗਤ ਸੁਣੀਐ ਤਿਉ ਲੋਏ, ਜਾ ਕੈ ਹਿਰਦੈ ਕੋ ਹੋਏ, ਸਚ ਕਰਨੀ ਸਚਤਾ ਕੀ ਰਹਿਤ, ਸਚ ਹਿਰਦੈ ਸਤ ਮੁਖ ਕਹਿਤ, ਸਚ ਜਿਠ ਸਾਚਾ ਆਕਾਰ, ਸਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ

ਤਿਸਹਿ ਬੁਝਾਈ ਨਾਨਕਾ, ਜਿਸ ਹੋਵੈ ਸੋ ਪ੍ਰਸੰਨੁ ਅਸ਼ਟਪਦੀ। ਅਵਿਨਾਸੀ ਪ੍ਰਭ ਮਨ ਮੈਂ ਰਾਖ, ਮਨ ਕੀ ਤੂੰ ਪ੍ਰੀ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਇ। ਸਰਬ ਨਿਰੰਤਰ ਏਕੋ ਸੋਇ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ। ਕਿਰਪਾ ਨਿਧਾਨ ਦਿਆਲ ਬਖਸੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਹੈ ਮਨ ਇਹੋ ਅਨੁਰਾਓ। ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਹਰਨ ਭਰਨ ਜਾ ਕਾ ਨਿਤ੍ਰ ਹੋਰ, ਤਿਸ ਕਾ ਮੰਤ੍ਰ ਨ ਜਾਣੈ ਹੋਰ। ਅਨੰਦ ਰੂਪ ਮੰਗਲ ਸਜਾ ਕੈ, ਸਰਬ ਥੋਕ ਸੁਣੀਐ ਘਰ ਤਾ ਕੈ। ਰਾਜ ਮੈਂ ਰਾਜ, ਯੋਗ ਮੈਂ ਜੋਗੀ, ਤਪ ਮੈਂ ਤਪੀਸ਼ਰ, ਗ੍ਰਿਸਤ ਮੈਂ ਭੋਗੀ। ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ। ਜਾ ਕੀ ਲੀਲਾ ਕੀ ਮਿਤ ਨਾਹੀ, ਜਾ ਕੀ ਲੀਲਾ ਕੀ ਮਿਤ ਨਾਹੀ। ਸਗਲ ਦੇਵ ਹਾਰੇ ਵਗਾਹੇ, ਪਿਤਾ ਕਾ ਜਨਮ ਕੇ ਜਾਣੈ ਭੂਤ। ਸਗਲ ਪੁਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ, ਜਿੰਦਾਸ ਨਾਮ ਧਿਆਵੈ ਸੇ। ਤਿਉ ਗੁਣ ਮੈਂ ਜਾਕੂ ਪਰਮਾਈ, ਜਨਮ ਮਰੈ ਫਿਰ ਆਵੈ ਜਾਇ। ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਕ ਕਰੈ ਇਕ ਰੰਗ, ਨਾਨਾ ਬਿਦਕਿਨੋ ਵਿਸਥਾਰ, ਪ੍ਰਭ ਵਿਨਾਸੀ ਏਕ ਓਂਕਾਰ। ਨਾਨਾ ਚਲਤ ਕਰੇ ਖਿਨ ਮਾਹੇ, ਪੂਰਿਓ ਪੂਰਨ ਸਭ ਠਾਏ। ਨਾਨਾ ਬਿਦ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਵ ਭਵਨ, ਨਾਮ ਕੇ ਸੰਗ ਉਦਰੇ ਸੁਨ ਸ੍ਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੈ ਹਿਰਦੈ ਪਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤਾ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ ਸੋ ਕਰਨੈ ਹਾਰ, ਅਵਰ ਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸਾਇਆ ਸਵਾਦ। ਪ੍ਰਭ ਕੈ ਰੰਗ ਰਾਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਉਹ ਦਾਤੇ ਦੁਖ ਕੱਟ ਨਹਾਰ, ਜਾ ਕੈ ਸੰਗ ਤਰੈ ਸੰਸਾਰ।

ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ, ਇਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖਾ ਹਲਤ ਪਲ ਸੁਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ। ਮਨ ਵਿਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਜ ਰਾਸ। ਸੇਵਾ ਕਰਤ ਹੋਏ ਨਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਓ, ਅਨਿਕ ਵਾਰ ਗੁਰ ਕੋ ਬਲ ਜਾਓ। ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਇੱਕੈ ਆਪ ਨਹੀਂ ਕਛ ਭਰਮ। ਸਹਿ ਸਿਆਨ ਪਲਿਆ ਨਾ ਜਾਈਏ, ਨਾਨਕ ਐਸਾ ਗੁਰ ਬਿਡ ਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰ ਸਤ ਚਰਨ ਗਤ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰ ਗੈ ਗਵੇ। ਸੁਨ ਕਰ ਬਚਨ ਕਰਨ ਆਘਾਨੇ, ਮਨ ਸੰਤੋਖ ਆਤਮ ਪਤਿਆਨੇ। ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨੂ ਜਿਸ ਭਾਵ ਹੈ ਤਿਸ ਲੈ ਮਿਲਾਏ। ਜਿਹ ਬਾਏਕ ਸਤ ਅਨੇਕ, ਸਤਿਪੁਰਖ ਪੂਰਨ ਬਵੇਕ। ਕਾਹੂ ਬੋਲ ਨ ਪਹੁੰਚਤ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾ ਕੀ ਕੀਮਤ ਕਿਨੈ ਨ ਪਾਈ। ਅਨਿਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ। ਸਦ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ। ਇਹੋ ਹਰ ਸੁਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੁਹੋਏ। ਉਸ ਪੁਰਖਾ ਨਾਹੀ ਕਦੇ ਬਿਨਾਸ, ਜਾ ਕੈ ਮਨ ਪ੍ਰਗਟੇ ਗੁਣਤਾਸ। ਆਠ ਪੈਰ ਹਰ ਕਾ ਨਾਮ ਲੇ, ਸਚ ਉਪਦੇ ਸੇਵਕ ਕਉ ਦੇ। ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮੈ ਰਾਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮੋ ਦੁਖ ਤਹਿ ਤੇ ਨਾਸੇ। ਤਪਤ ਮਾਇ ਠਾਠ ਵਰਤਾਈ, ਅਨੰਦ ਭਇਆ ਦੁਖ ਨਾਠੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਭਾਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ। ਜਿਸਕਾ ਸਾਥਿਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ। ਥਿਤ ਪਾਏ ਚੁੱਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸਰਵਨ। ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪਣੇ ਚਿਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾ ਸਾਧ ਕੈ ਸੰਗ। ਰਚ

ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾਹੀ ਏਕ ਸਿਮਰ ਏਕੋ ਮਨ ਆਹੀ ਕਿਸ ਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਹੋ ਪ੍ਰਭਿਆਪ ਅਨਿਕ ਵਿਸਾਰ ਏਕ ਤੇ ਭਇ ਏਕ ਅਰਾਜ ਪ੍ਰਾਚਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੂੰ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮਾਗੈ ਨਾਮ ਪ੍ਰਭ ਸਾਰੁ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੀ ਪੂਰਨ ਪੁਰਖ ਨਹੀਂ ਡੋਲਾਨੀ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਵਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੂੰ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨ ਮਰਨ ਦੁਖ ਭ੍ਰਮ ਗਇਆ ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰ ਪੂਰੈ ਤਤਿ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਭਾਈ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿਤ ਨਾਮ ਬੂਢਤ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਹੀ ਸੁਆਉ ਨੇਤ੍ਰ ਉਪੇਖ ਦਰਸ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਰ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸ ਦੀਜੈ ਕਰਮਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਇਆਲ ਭਗਤ ਵਚਲ ਸੁਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਲ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਹਿ ਲਾਵੈ ਮਨਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬੋ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੁਕਰਨੀ ਸੋਭਾ ਧਨਵੰਤ

ਆਪਣੇ ਭਾਣੇ ਲੈ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਣ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੀਤਾ। ਜੀ ਜੰਤਰ ਸਭਤਾ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ। ਜਿਸ ਰਾਖੈ ਤਿਸ ਕੋਏ ਨ ਮਾਰੈ, ਸੋ ਮੂਆ ਜਿਸ ਮਨੋ ਬਿਸਾਰੈ। ਤਿਸ ਤਜ ਅਵਰ ਕਹਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ।

ਸਭ ਉੱਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੈ ਆਪ, ਅੰਤਰ ਜਾਮੀ ਰਹਿਓ ਵਿਆਪ, ਪ੍ਰਤਪਾਲੈ ਜੀਨ ਬਹੁ ਭਾਤ, ਜੋ ਜੋ ਰਚਿਓ ਸੋ ਤਿਸੈ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰੇਕੈ ਨਾਏ।

ਹਾਲਤ ਪਾਲਤ ਦੋਏ ਲਿਹੋ ਸਵਾਰੂ, ਰਾਮ ਨਾਮ ਅੰਤਰ ਉਤਾਰੂ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੈ ਤਿਸਾਚ ਪੁਰਿਖਿਆ, ਮੰਤਰ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਭਉ ਜਾਏ, ਸਚ ਵਾਪਾਰ ਕਰੋ ਵਾਪਾਰੀ, ਦਰਗਾਹ ਨਿਭੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨਵਾਹੇ, ਨਾਨਕ ਬਾਹੁਰ ਨ ਆਵੈ ਜਾਹੇ, ਤਿਸਤੇ ਦੂਰ ਕਹਾ ਕੋ ਜਾਏ, ਉਬਰੈ ਰੱਖ ਨਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਇ ਨ ਪਹੁੰਚਣ ਹਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੁਹੋਤ ਨਿਹਾਲ, ਤਾਕੈ ਨਿਕਟ ਨਯਾਵਤ ਕਾਲ।

ਆਓ ਨਾਨਕ ਮਨ ਪਰਗਾਸੁ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਇੱਕ ਘਟ ਮਾਹੀ ਅਨਿਕ ਰੰਗ ਨਾਨਾ ਦ੍ਰਿਸ਼ਟਾਹੀ ਨਉ ਨਿਤ ਅੰਮ੍ਰਿਤ ਪ੍ਰਭ ਕਾ

ਸੁਜਨ ਸੁਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈ ਸਕਰਮ, ਪੌਣ ਪਾਣੀ ਵੈਸ਼ਨ ਤਰਮਾਹੇ, ਚਾਰ ਕੁੰਟ ਦੈ ਦਿਸੇ ਸਮਾਹੇ, ਤਿਸ ਦੇ ਭਿੰਨ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ, ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬ ਹੁਣ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾ ਕੀ ਜੋਤ, ਧਾਰ ਰਿਹੋ ਸਵਾਮੀ ਓਤ ਬੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਭੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਇਕ ਅੰਕਾਰ, ਅਨਿਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪਾ ਭਰਪੂਰ, ਅੰਤਰ ਗਜ ਸਾਪ ਜਨਾਏ, ਨਾਨਕ ਤੇ ਜਨਿਆ ਬੁਝਾਏ, ਸਰ ਭੂਤਾ ਵਰਤਾਰਾ, ਸਰਵ ਨੈਨਾ ਭੇਖਣ ਹਾਰਾ, ਸਗਲ ਸਮੱਗਰੀ ਜਾ ਕਾ ਤਨ, ਆਪਣ ਜਸਾ ਪੀ ਸੁਨਾ, ਆਵਣ ਜਾਨਿ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕਹਿ ਮਦ ਅਲਿਪਤੋ ਰਹੇ, ਜੋ ਕਿਛੁ ਕਹਿਣਾ ਸੋ ਆਪੇ ਕਹਿ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲੈ ਸਮਾਇਸ਼, ਤੇ ਹੋਏ ਸੋ ਨਾਹੀ ਬੁਰਾ, ਹੋਰੈ ਕਹੋ ਕਿਨੈ ਕਛ ਕਰਾ, ਆਪ ਭਲਾ ਕਰ ਤੂੰ ਤਤਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗਰਾਚ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤਿਸ ਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਖ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਭਾਉ, ਜਨ ਕੈ ਸੰਗ ਚਿਤਿਆ ਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਛਪੈ ਛੰਦ ਤੋਆ ਪ੍ਰਸਾਦ, ਚੱਕਰ ਚੇਹਨ ਅਰ ਭਰਨ, ਜਾਤ ਅਰ ਪਾਤ ਨਹਿਨ ਜੇਹ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋ ਜਿ ਕਹਿਜੈ ਕੋਟ ਇੰਦ੍ਰ ਇੰਦ੍ਰਾਣ। ਸਾਹਿ ਸਹਾਣ ਗਣਿਜੈ ਤ੍ਰਿਭਵਣ ਮਹੀਪ, ਸੁਰ ਨਰ ਅਸੁਰ ਨੇਤ ਨੇਤ, ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਭੁਜੰਗ ਪ੍ਰਯਾਤ ਛੰਦ, ਨਮਸਤਵੰਗ ਅਕਾਲੇ, ਨਮਸਤਵੰਗ ਕ੍ਰਿਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਅਨਾਮੇ, ਨਮਸਤੰਗ ਅਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਅਤਹਮੰਗ, ਨਮਸਤੰਗ ਅਜੀਤੇ, ਨਮਸਤੰਗ ਅਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਅਨੀਲੇ, ਨਮਸਤੰਗ ਅਨਾਦੇ, ਨਮਸਤੰਗ ਅਸ਼ੇਦੇ, ਨਮਸਤੰਗ ਅਗਾਦੇ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੋਏਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਪਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਪ੍ਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਪੰਗੇ, ਨਮਸਤੰਗ ਅਗਮੇ, ਨਮਸਤਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਅਪੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਯਾਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਅਪੇਵੈ, ਨਮਸਤੰਗ ਅਜਨਮੇ, ਨਮਸਤੰਗ ਸੁਬਨਮੇ, ਨਮੋ ਸਰਬ ਗੌਨੇ, ਨਮੋ ਸਰਬ ਭੌਨੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਯਾਲੇ, ਨਮਸਤੰਗ ਅਬਰਨੇ, ਨਮਸਤੰਗ ਅਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਿਰਤਾਰੰਗ, ਨਮੋ ਸਰਬ ਧੰਦੇ, ਨਮੋ ਸਤ ਅਬੰਦੇ, ਨਮਸਤੰਗ ਨਿਰਸਾਕੇ, ਨਮ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ, ਬਾਣੀ ਕੇ ਬੋਹਿਥ, ਚਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ।

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿੱਧਕ ਕੇਸਾਂ ਸਵਾਸਾ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿਤ ਆਵੈ ਜੀ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲ

ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ

ਕੋਟ ਧੰਨਵਾਦ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ ਜੀ। ਸਤਿਗੁਰੂ ਜੀ ਆਪ ਜੀ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ ਜੀ। ਸਤਿਗੁਰੂ ਜੀ ਆਪ ਜੀ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਤਿਗੁਰੂ ਜੀ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਸਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿਹਤਕ ਕੇਸਾਂ ਸਵਾਸਾ ਸੰਗ ਨਿਭਾਉਣਾ। ਮਹਾਰਾਜ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋ ਸਿੱਖੀ ਸਿਹਤਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਦੁੱਖਾਂ ਦਾ ਨਾਸ ਕਰਨਾ ਮਹਾਰਾਜ ਜੀ, ਸੁੱਖਾਂ ਦਾ ਪ੍ਰਵੇਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ ਮਾਤਾ ਪਿਤਾ ਦੇ ਆਗਿਆ ਘਰ ਬਣਾਉਣਾ। ਸਤਿਗੁਰੂ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਤ ਸੰਗਤ ਦੇ ਨਾਲ ਰਲਾ ਲੈਣਾ ਮਹਾਰਾਜ ਜੀ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸਤਿਗੁਰੂ ਜੀ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ, ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹੇ ਤਾਰੇ, ਐਸੇ ਦੀਨ ਦਿਆਲ ਸਤਿਗੁਰੂ। ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ, ਅੱਜ ਆਪ ਜੀਆਂ ਦਾ ਪ੍ਰਕਾਸ਼ ਦਿਹਾੜਾ ਹੈ। ਸਤਿਗੁਰੂ ਜੀ ਸਿੱਖ ਗੁਰਦੁਆਰਾ ਸਨ ਹੋਜੇ ਦੀਆਂ ਸਬਤਰ ਸੰਗਤਾਂ ਵੱਲੋਂ ਮਹਾਰਾਜ ਜੀ ਆਪ ਜੀ ਦੀ ਕਿਰਪਾ ਸਦਕਾ ਮਹਾਰਾਜ ਜੀ ਆਪ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਨੇ। ਅੰਮ੍ਰਿਤ ਵੇਲੇ ਤੋਂ ਮਹਾਰਾਜ ਜੀ ਫੁੱਲਾਂ ਦੀ ਵਰਖਾ ਕੀਤੀ, ਮਹਾਰਾਜ ਜੀ ਸੇਵਾਵਾਂ ਕੀਤੀਆਂ, ਸਾਰੀ ਹੀ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ, ਜਿਨ੍ਹਾਂ ਭਾਵਨਾਵਾਂ ਕਰਕੇ ਮਹਾਰਾਜ ਜੀ ਆਪ ਜੀ ਦੇ ਚਰਨ ਪਰਸੇ ਨੇ, ਗੁਰਮਤ ਅਨੁਸਾਰ ਭਾਵਨਾ ਸੰਪੂਰਨ ਕਰਨੀਆਂ, ਇਸੇ ਤਰ੍ਹਾਂ ਸੰਗਤਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ ਕੇ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਮਹਾਰਾਜ ਜੀ ਗੁਰਪੁਰਬ ਮਨਾਉਣ ਦੀ ਸਮਰੱਥਾ ਬਖਸ਼ਿਸ਼ ਕਰਨੀ, ਮਹਾਰਾਜ ਮਿਹਰ ਭਰਿਆ ਹੱਥ ਰੱਖਣਾ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਮੁੱਚੇ ਖਾਲਸਾ ਪੰਥ ਵਿੱਚ ਏਕਤਾ ਇਤਫਾਕ ਬਖਸ਼ਿਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ। ਇਸ ਵੇਲੇ ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ ਜੋ ਛਕੇ, ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਕਰ ਹੈ ਚਾਰ ਪਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼

ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਪਹਿਲਾ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ।

ਸਤਿਕਾਰ ਗੁਰੂ ਕੀ ਸਾਜਨ ਬਾਜੀ ਪਰਮ ਪਿਆਰੇ ਸਾਧ ਸੰਗਤ ਜੋਟ ਪਾਗੇ ਹੋ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਤ ਪਰਿਵਾਰ ਦਾ ਕੀਰਤਨ ਸ਼ਰਧਾ ਭਾਵ ਉਹਨਾਂ ਦੇ ਨਾਲ ਸਰਵਨ ਕੀਤਾ ਹੈ। ਪਾਵਨ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਅਤੇ ਅੱਜ ਦੇ ਇਤਿਹਾਸ ਦੀ ਵਿਚਾਰ ਸਰਵਣ ਕਰੀ ਜੀ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੁਸੀ ਭੀ ਸਚ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵ ਤੇ ਕੀਏ ਕਰਤਨ ਲਾਗੀ ਵਾਰ ਜੇ ਸੌ ਚੰਦਾ ਉਗਵਾਰ ਸੂਰਜ ਚੜੇ ਹਜ਼ਾਰ ਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾ ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨਾ ਲੈ ਛਿੜਾ ਹਰ ਸਤਿਗੁਰ ਮਿਲ ਹੋ ਦਇਆ ਕਰ ਜਨ ਨਾਨਕ ਧੋਵੈ ਪਾਇ ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਐ ਸਤਿਗੁਰ ਹੋਏ ਦਇਆਲ ਨ ਕਬਹੂੰ ਝੂਰੀਐ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਇਆਲ ਤਾਂ ਜਮ ਕਰ ਡਰ ਕਿਹਾ ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਧਾ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨੌਵਾਂ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਉ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ ਅਵਰ ਸਗਲ ਮਿਥਿਆ ਏ ਜਨ ਹੂੰ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹੇ ਲਈ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹੇ ਲਈ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰੂ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੋਰਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 631 ਅੰਕ ਤੇ ਸਭਾਏ ਮਾਨ। ਆਓ ਗੁਰਮੁਖੋ ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਹੁਕਮ ਦੇ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਸ਼ਬਦ ਦੀ ਵਿਚਾਰ। ਦੂਸਰਾ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਇਸ ਪਾਵਨ ਅਸਥਾਨ ਤੇ ਆਪ ਸੰਗਤਾਂ ਮਨਾ ਰਹੇ ਉਹਦੀ ਵੀ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕਰਨ। ਲੱਖ ਲੱਖ ਵਧਾਈਆਂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਦੀ ਆਪ ਸੰਗਤਾਂ ਨੂੰ। ਆਓ ਇੱਕ ਵਾਰੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਕੁਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੇ ਇੱਕ ਵਾਰੀ ਸਤਿਗੁਰਾਂ ਦੀ ਵਡਿਆਈ ਵਿੱਚ ਬੋਲ ਜ਼ਰੂਰ ਗਾਇਨ ਕਰੀਏ ਤਾਂ ਕਿ ਸਾਡੀ ਵੀ ਹਾਜ਼ਰੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਲੱਗ ਜਾਏ। ਸਾਰੇ ਜਣੇ ਰਸਨਾ ਸੁੱਚੀ ਕਰੋ ਤੇ ਆਖੋ ਜੀ ਸਤਿਗੁਰ ਕੈ ਬਲਹਾਰੇ ਆਪਣੇ ਸਤਿਗੁਰ ਕੈ ਬਲਹਾਰੇ ਸਤਿਗੁਰ ਕੈ ਬਲਹਾਰੇ ਆਪਣੇ ਸਤਿਗੁਰ ਕੈ ਬਲਹਾਰੇ ਸਤਿਗੁਰ ਕੈ ਬਲਹਾਰੇ ਆਪਣੇ ਸਤਿਗੁਰ ਕੈ

0: ਸਤਿਗੁਰ ਕੈ ਬਲਿਹਾਰੇ ਆਪਣੇ ਸਤਿਗੁਰ ਕੈ ਬਲਿਹਾਰ। ਸਵਾਲ ਪੈਦਾ ਹੁੰਦਾ ਹੈ ਕਿਉਂ ਸਤਿਗੁਰੂ ਤੋਂ ਬਲਿਹਾਰ ਜਾਣਾ। ਮਹਾਰਾਜ ਜੀ ਕਹਿੰਦੇ ਨੇ ਇਸ ਕਰਕੇ ਸਤਿਗੁਰੂ ਤੋਂ ਬਲਿਹਾਰ ਜਾਇਆ ਕਰ, ਸਦਕੇ ਜਾਇਆ ਕਰ, ਕਿਉਂਕਿ ਗੁਰੂ ਨਜ਼ਰ ਭਰ ਕੇ ਤੱਕ ਲਏ ਉਹ ਬੰਦਾ ਬੰਦਾ ਨਹੀਂ ਰਹਿੰਦਾ, ਬੰਦਾ ਦੇਵਤਾ ਬਣ ਜਾਂਦਾ। ਇਸੇ ਕਰਕੇ ਮਹਾਰਾਜ ਜੀ ਨੇ ਬੋਲ ਕੇ ਸੀ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇ ਨਿਹਾਲੀ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ। ਉਹ ਬੰਦਿਆ ਦਰਸ਼ਨ ਪਰਸੈ ਗੁਰੂ ਕੈ ਕੀ ਹੋਏਗਾ ਜੀ, ਜਨਮ ਮਰਨ ਦੁੱਖ ਜਾਏ। ਐਸੀਆਂ ਬਖਸ਼ਿਸ਼ਾਂ ਰਹਿਮਤਾਂ ਮਿਲਦੀਆਂ ਨੇ ਜਿਸ ਗੁਰੂ ਦਾ ਅੱਜ ਪ੍ਰਕਾਸ਼ ਪੁਰਬ ਹੈ ਨਾ, ਉਸ ਗੁਰੂ ਦੀ ਵਡਿਆਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਬਾ ਕਮਾਲ ਬਚਨ ਕਹੇ ਨੇ। ਉਹ ਕਹਿੰਦੇ ਨੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਉਹ ਸਜਣਾ ਭਾਵਨਾ ਦੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਧਿਆਇਆ ਕਰ, ਗੁਰੂ ਦੇ ਦਰਸ਼ਨ ਡਿੱਠੇ ਦੇ ਅਰਥ ਹੁੰਦੇ ਵੇਖਣਾ, ਗੁਰੂ ਨੂੰ ਵੇਖਣਾ, ਗੁਰੂ ਦੇ ਦਰਸ਼ਨ ਕਰਿਆ ਕਰ ਭਾਵਨਾ ਦੇ ਨਾਲ। ਜਿਹੜਾ ਭਾਵਨਾ ਨਾਲ ਗੁਰੂ ਦੇ ਦਰਸ਼ਨ ਕਰਦਾ ਹੈ ਸੱਚ ਜਾਣਿਆ ਜੇ ਉਹਦੇ ਸਾਰੇ ਦੁੱਖ ਦਿਲ ਦਰ ਜਿਹੜੇ ਨੇ ਸੜਕੇ ਸਵਾ ਹੋ ਜਾਂਦੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਦੋਂ ਗੁਰੂ ਦੀ ਵਡਿਆਈ ਕੀਤੀ ਨਾ ਗੁਰਮੁਖ, ਉਹ ਕਹਿੰਦੇ ਨੇ ਗੁਰੂ ਤਿੰਨ ਢੰਗ ਦੇ ਨਾਲ ਆਪਣੇ ਸਿੱਖ ਤੇ ਬਖਸ਼ਿਸ਼ ਕਰਦੇ, ਕਿਰਪਾ ਕਰਦੇ, ਤਿੰਨ ਢੰਗ ਦੇ ਨਾਲ। ਉਹ ਤਿੰਨ ਢੰਗ ਕਿਹੜੇ ਨੇ, ਤਰੀਕੇ ਕਿਹੜੇ ਨੇ? ਇੱਕ ਤੇ ਗੁਰੂ ਨਜ਼ਰ ਭਰ ਕੇ ਤੱਕ ਲੈ ਤੇ ਸਿੱਖ ਦਾ ਜੀਵਨ ਬਦਲ ਜਾਂਦਾ। ਇੱਕ ਕਿਤੇ ਸਿੱਖ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਨੂੰ ਸਪਰਸ਼ ਕਰ ਲੈ, ਉਹਦੇ ਵੀ ਜੀਵਨ ਵਿੱਚ ਤਬਦੀਲੀ ਆ ਜਾਣੀ। ਤੇ ਤੀਸਰੀ ਬਖਸ਼ਿਸ਼ ਹੈ ਗੁਰੂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਆਵਾਜ਼ ਸਿੱਖ ਦੇ ਕੰਨੀ ਪੈ ਜਾਏ। ਸੱਚ ਜਾਣਿਆ ਜੇ ਉਹ ਵੀ ਸਿੱਖ ਸਿੱਖ ਨਹੀਂ ਰਹਿੰਦਾ, ਉਹ ਸਿੱਖ ਮਹਾਨ ਬਣ ਜਾਂਦਾ, ਉਹ ਸੰਤ ਬਣ ਜਾਂਦਾ। ਸੁਖਮਣੀ ਸਾਹਿਬ ਦਾ ਇੱਕ ਮੈਂ ਪਦਾ ਆਪ ਸੰਗਤਾਂ ਨੂੰ ਯਾਦ ਕਰਾ ਦਿਆਂ। ਉੱਥੇ ਮਹਾਰਾਜ ਜੀ ਨੇ ਗੁਰੂ ਦੀ ਬਖਸ਼ਿਸ਼ ਦੀ ਗੱਲ ਕਰਦਿਆਂ ਬਚਨ ਕਹਿੰਦੇ, ਸਫਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਾ ਗਵੈ, ਸੁਨ ਕਰ ਬਚਨ ਕਰਨ ਅਗਾਨੈ ਮਨ ਸੰਤੋਖ ਆਤਮ ਪਤਿਆਨੈ, ਪੂਰਾ ਗੁਰ ਅਖਿਆਓ ਜਾਂਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਸਜਣਾ ਗੁਰੂ ਅੰਮ੍ਰਿਤ ਦ੍ਰਿਸ਼ਟੀ ਪਾਦਾ ਹੈ ਤੇ ਬੰਦਾ ਸੰਤ ਬਣ ਜਾਂਦਾ ਹੈ, ਬੰਦਾ ਦੇਵਤਾ ਮਹਾ ਬਣ ਜਾਂਦਾ ਹੈ, ਮਹਾਨ ਬਣ ਜਾਂਦਾ ਹੈ। ਅੱਜ ਐਸੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਲੈਣ ਵਾਸਤੇ ਗੁਰਮੁਖ ਤੁਸੀਂ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਗੋਦ ਵਿੱਚ ਜਿਹੜੇ ਬੈਠੇ ਹੋ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਉਹਨਾਂ ਦਾ ਪ੍ਰਕਾਸ਼, ਉਹਨਾਂ ਦਾ ਆਗਮਨ ਸੰਨ 1656 ਈਸਵੀ ਨੂੰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤ ਕ੍ਰਿਸ਼ਨ ਜੀ ਦੀ ਕੁੱਖ ਦੇ ਵਿੱਚੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਉਹ ਅੱਜ ਅਸੀਂ ਅਸਥਾਨ ਵੇਖਦੇ ਹਾਂ ਜਿਹਨੂੰ ਸ਼ੀਸ਼ ਮਹਿਲ ਕਰਕੇ ਜਾਣਿਆ ਜਾਂਦਾ ਹੈ। ਉਸ ਸ਼ੀਸ਼ ਮਹਿਲ ਦੇ ਅਸਥਾਨ ਵਿੱਚ ਸੰਨ 1656 ਈਸਵੀ ਨੂੰ ਮੇਰੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਦੋਸਤ ਪੁੱਤਰ ਵੱਡੇ ਸਨ ਬਾਬਾ ਰਾਮ ਰਾਏ ਜੀ ਤੇ ਛੋਟੇ ਸਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਬਖਸ਼ਿਸ਼ਾਂ ਦੇ ਮਾਲ। ਜਿਸ ਵੇਲੇ ਸਿੱਖ ਸੰਗਤਾਂ ਆਉਂਦੀਆਂ ਸਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਕੀਰਤਪੁਰ ਸਾਹਿਬ ਦੀ ਧਰਤੀ ਦੇ,
1: ਉਸ ਵੇਲੇ ਸੰਗਤਾਂ ਨੇ ਵੇਖਣਾ ਵੀ ਬਾਬਾ ਰਾਮ ਰਾਏ ਜਿਹੜੇ ਨੇ ਨਾ ਉਹ ਵੀ ਬੜਾ ਨਿਤਨੇਮ ਸਿਮਰਨ ਕਰਦੇ ਨੇ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲ ਅਵਸਥਾ ਉਹ ਵੀ ਜਦੋਂ ਬੈਠਦੇ ਨੇ ਬਾਣੀ ਪੜਨ ਵਾਸਤੇ ਇੰਨਾ ਮੁਗਧ ਹੋ ਜਾਂਦੇ ਨੇ ਮਨ ਮੁਗਧ ਹੋ ਜਾਂਦਾ ਹੈ ਵੀ ਉਹਨਾਂ ਦੇ ਕੋਲ ਬੈਠਣ ਵਾਲਿਆਂ ਨੂੰ ਵੀ ਅੰਦਰ ਦਾ ਸਕੂਨ ਪ੍ਰਾਪਤ ਹੁੰਦਾ। ਇੱਕ ਵਾਰੀ ਸਿੱਖਾਂ ਨੇ ਸਵਾਲ ਕੀਤਾ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਕਹਿਣ ਲੱਗੇ ਮਹਾਰਾਜ ਤੁਹਾਡੇ ਦੋਨੇ ਪੁੱਤਰਾਂ ਨੂੰ ਅਸੀਂ ਤੱਕਦੇ ਹਾਂ ਬਹੁਤ ਪ੍ਰੇਮ ਦੇ ਨਾਲ ਬਾਣੀ ਪੜ੍ਹਦੇ ਨੇ ਸੰਗਤ ਵਿੱਚ ਬੈਠਦੇ ਨੇ ਬੜੇ ਪਿਆਰ ਵਿੱਚ ਭਿੱਜ ਕੇ ਉਹ ਸਿਮਰਨ ਵਿੱਚ ਜੁੜਦੇ ਨੇ ਪਰ ਸਾਨੂੰ ਦੱਸ ਸਕਦੇ ਹੋ ਆਉਣ ਵਾਲੇ ਸਮੇਂ ਵਿੱਚ ਕਿਸ ਪੁੱਤਰ ਤੇ ਤੁਹਾਡੀਆਂ ਬਖਸ਼ਿਸ਼ਾਂ ਆਉਣਗੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਰਹਿਮਤਾਂ ਵਰਤਣਗੀਆਂ ਭਾਵ ਗੁਰਤਾ ਗੱਦੀ ਦੇ ਵਾਰਸ ਕੌਣ ਬਣਨਗੇ ਤੇ ਸਿੱਖ ਇਤਿਹਾਸ ਵਿੱਚ ਲਿਖਿਆ ਹੈ ਸਤਿਗੁਰਾਂ ਨੇ ਆਪਣੇ ਕੋਲੋਂ ਸੂਈ ਦਿੱਤੀ ਸੀ ਸੂਈ ਕਹਿਣ ਲੱਗੇ ਵੀ ਅੱਜ ਜਦੋਂ ਮੇਰੇ ਸਪੁੱਤਰ ਜਿਸ ਪੀੜਾ ਸਾਹਿਬ ਤੇ ਪਲੰਘ ਸਾਹਿਬ ਤੇ ਬੈਠ ਕੇ ਸਿਮਰਨ ਕਰਦੇ ਹੋਣਗੇ ਬਾਣੀ ਪੜ੍ਹਦੇ ਹੋਣਗੇ ਉਸ ਪਲੰਘ ਦੇ ਪਾਵੇ ਵਿੱਚ ਸੂਈ ਖੁਬੋ ਕੇ ਵੇਖਿਆ ਸੀ ਕਹਿਣ ਲੱਗੇ ਜੀ ਸੱਤ ਵਜੇ ਕਵੀ ਸੰਤੋਖ ਸਿੰਘ ਜੀ ਹੁਣਾਂ ਨੇ ਇਸ ਇਤਿਹਾਸ ਨੂੰ ਬੜੀ ਬਰੀਕੀ ਦੇ ਨਾਲ ਤੇ ਬੜੇ ਭਾਵਨਾ ਦੇ ਨਾਲ ਲਿਖਿਆ ਕਹਿਣ ਲੱਗੇ ਇਸੇ ਤਰ੍ਹਾਂ ਭਾਣਾ ਵਾਪਰਿਆ ਅੱਜ ਜਿੱਦਾਂ ਬਾਬਾ ਰਾਮ ਰਾਏ ਜੀ ਵੀ ਬੈਠੇ ਪਲੰਘ ਦੇ ਉੱਤੇ ਚੌਂਕੜਾ ਲਾਇਆ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕੀਤਾ ਹੈ ਸਿਮਰਨ ਵਿੱਚ ਜੁੜ ਕੇ ਆਏ ਨੇ ਇੱਕ ਸਿੱਖ ਨੇ ਹੌਲੀ ਜੀ ਸੂਈ ਚੁਭਈ ਸੀ ਤੇ ਪਲੰਘ ਸਾਹਿਬ ਦੇ ਪਾਵੇ ਦੇ ਵਿੱਚ ਉਹ ਸੂਈ ਚੁਭੀ ਨਹੀਂ ਸੀ ਲੱਕੜ ਦਾ ਪਾਵਾ ਸਿੱਖ ਉੱਠ ਕੇ ਗਿਆ ਦੂਸਰੇ ਸਪੁੱਤਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਕੋਲ ਉਹ ਵੀ ਪਲੰਘ ਤੇ ਬਿਰਾਜਮਾਨ ਨੇ ਨੇਤਰ ਬੰਦ ਨੇ ਬਾਣੀਆਂ ਦਾ ਪਾਠ ਕਰ ਰਹੇ ਨੇ ਸਿਮਰਨ ਵਿੱਚ ਗੜੋਚ ਨੇ ਜਦੋਂ ਉਹਨਾਂ ਦੇ ਪਲੰਘ ਦੇ ਪਾਵੇ ਵਿੱਚ ਸੂਈ ਚੁਭਈ ਨਾ ਤੇ ਕਹਿਣ ਲੱਗੇ ਗੁਰਮੁਖੋ ਸੂਈ ਇਸ ਤਰ੍ਹਾਂ ਲੱਕੜ ਦੇ ਪਾਵੇ ਵਿੱਚ ਆਰ ਪਾਰ ਹੋ ਗਈ ਸੀ ਜਿਵੇਂ ਮੋਮ ਦੇ ਵਿੱਚ ਸੂਈ ਲੰਘਦੀ ਹੋ। ਉਸ ਸਿੱਖ ਨੇ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਨੂੰ ਆਣ ਕੇ ਇਸ ਘਟਨਾ ਦਾ ਜ਼ਿਕਰ ਕਰਕੇ ਦੱਸਿਆ ਮਹਾਰਾਜ ਇਸ ਤਰ੍ਹਾਂ ਦਾ ਬਾਣਾ ਵਾਪਰਿਆ ਤੇ ਸਤਿਗੁਰੂ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਮੁਸਕਰਾ ਪਏ ਕਹਿ ਲੱਗੇ ਬਸ ਇਹ ਸਾਡਾ ਇਸ਼ਾਰਾ ਜਿਨ੍ਹਾਂ ਦੇ ਨਿਤਨੇਮ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਇੱਕ ਲੱਕੜ ਦਾ ਪਾਵਾ ਵੀ ਮੋਮ ਹੋ ਜਾਂਦਾ ਹੈ ਬਸ ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਬਣਨਗੇ ਕਿਉਂਕਿ ਆਉਣ ਵਾਲਾ ਸਮਾਂ ਆਏਗਾ ਜਦੋਂ ਇਹ ਕਿਸੇ ਤੇ ਨਜ਼ਰ ਭਰ ਕੇ ਤੱਕਣਗੇ ਸੱਚ ਜਾਣਿਆ ਜੇ ਇੱਕ ਕਠੋਰ ਹਿਰਦੇ ਵਾਲਾ ਵੀ ਸੱਜਣ ਮੋਮ ਦੀ ਤਰ੍ਹਾਂ ਪਿਘਲ ਜਾਏਗਾ ਉਹਦੇ ਤੇ ਵੀ ਬਾਣੀ ਦੱਸ ਰਹੇ ਉਹਤੇ ਵੀ ਸਿਮਰਨ ਦੱਸ ਰਹੇ ਉਹਦੇ ਤੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਰਹਿਮਤਾਂ ਦਾ ਮੀਂਹ ਵਾਪਰ ਸੋ ਐਸਾ ਸਬੱਬ ਬਣੇ ਔਰੰਗਜ਼ੇਬ ਬਾਦਸ਼ਾਹ ਦੇ ਘਰ ਦੇ ਵਿੱਚ ਸੁਨੇਹਾ ਆਇਆ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਘਰ ਦੇ ਅਹਿਲਕਾਰ ਆਏ ਵੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਤੁਹਾਨੂੰ ਔਰੰਗਜ਼ੇਬ ਬਾਦਸ਼ਾਹ ਨੂੰ ਦਿੱਲੀ ਵਿੱਚ ਬੁਲਾਇਆ ਕੁਝ ਉਹਨਾਂ ਦੇ ਮਨ ਦੇ ਤਰਕ ਨੇ ਸਵਾਲ ਨੇ ਉਹ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਨੇ ਤੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਆਪ ਜਾਣ ਦੀ ਬਜਾਏ ਆਪਣੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਤੋਰਿਆ ਸੀ। ਵਿਦਵਾਨਾਂ ਨੇ ਉਸ ਵੇਲੇ ਉਮਰ 16 ਤੋਂ ਲੈ ਕੇ 18 ਸਾਲ ਦੀ ਤੱਕ ਜ਼ਿਕਰ ਕੀਤਾ ਚੜ੍ਹਦੀ ਜਵਾਨੀ ਸੀ ਆਪਣੇ ਸਪੁੱਤਰ ਨੂੰ ਤੋਰਿਆ ਤੇ ਤੋਰਨ ਲੱਗਿਆ ਥਾਪੜਾ ਦਿੱਤਾ ਸੀ ਬੇਟਾ ਔਰੰਗਜ਼ੇਬ ਬਾਦਸ਼ਾਹ ਨੇ ਤੈਨੂੰ ਬੁਲਾਇਆ ਉਹਦੇ ਘਰ ਦੇ ਵਿੱਚ ਜਾਣਾ ਹੈ ਤੇਰੀ ਰਸਨਾ ਤੇ ਗੁਰੂ ਨਾਨਕ ਦਾ ਨਿਵਾਸ ਹੋਏਗਾ ਜੋ ਬਚਨ ਕਹੇਗਾ ਸੱਚ ਹੋ ਜਾਣਗੇ ਤੇਰੇ ਨਿਕਲੇ ਹੋਏ ਰਸਨਾ ਤਾਂ ਬੋਲ ਕੋਈ ਝੁਠਲਾ ਨਹੀਂ ਸਕੇਗਾ ਪਰ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਇੱਥੇ ਸੱਚ ਦਾ ਪਹਿਰਾ ਦੇਣ ਆਪਣੇ ਪਿਤਾ ਕੋਲੋਂ ਅਸੀਸ ਲੈ ਕੇ ਬਾਬਾ ਰਾਮ ਰਾਜ ਜੀ ਤੁਰ ਗਏ ਨੇ ਦਿੱਲੀ ਵੱਲ ਔਰੰਗਜ਼ੇਬ ਬਾਦਸ਼ਾਹ ਨੂੰ ਪਤਾ ਲੱਗਿਆ ਵੀ ਸਤਿਗੁਰਾਂ ਦਾ ਪੁੱਤਰ ਆ ਰਿਹਾ ਹਾਲਾਂਕਿ ਪਤਾ ਸੀ ਉਹਨਾਂ ਨੂੰ ਵੀ ਗੁਰੂ ਨਾਨਕ ਦਾ ਘਰ ਹੈ ਕਰਾਮਾਤਾਂ ਔਰ ਰਹਿਮਤਾਂ ਨਾਲ ਭਰਪੂਰ ਹੈ ਉਹਨੇ ਸੋਚਿਆ ਵੀ ਚਲੋ ਗੁਰੂ ਦਾ ਪੁੱਤਰ ਆ ਰਿਹਾ ਗੁਰੂ ਕੋਲ ਤੇ ਤਾਕਤਾਂ ਹੈ ਹੀ ਨੇ ਕਰਾਮਾਤਾਂ ਹੈ ਹੀ ਨੇ ਰਹਿਮਤਾਂ ਹੈ ਹੀ ਨਹੀਂ ਇਹਨਾਂ ਦੇ ਪੁੱਤਰ ਕੋਲ ਵੀ ਹੈ ਕਿ ਨਹੀਂ। ਉਹਨੇ ਸਭ ਤੋਂ ਪਹਿਲਾਂ ਫਿਰ ਇੱਕ ਇੰਜ ਕਹਿ ਲਈਏ ਵੀ ਵੇਖਣ ਵਾਸਤੇ ਉਹਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਸੀ ਵੀ ਗੁਰੂ ਦਾ ਪੁੱਤਰ ਆ ਰਿਹਾ, ਇਹਨਾਂ ਨੂੰ ਮਜਨੂੰ ਟਿੱਲੇ ਦੇ ਥਾਂ ਤੇ ਜਾ ਕੇ ਨਿਵਾਸ ਕਰਵਾਓ। ਮਜਨੂੰ ਟਿੱਲਾ ਉਹ ਅਸਥਾਨ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਚਰਨ ਪਾਏ ਸੀ। ਇਹ ਉਹ ਅਸਥਾਨ ਜੇ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਪਏ। ਅੱਜ ਉਸ ਅਸਥਾਨ ਤੇ ਬਾਬਾ ਰਾਮ ਰਾਏ ਜੀ ਪਹੁੰਚੇ ਨੇ, ਉੱਥੇ ਨਿਵਾਸ ਕਰਾਇਆ। ਕਹਿਣ ਲੱਗੇ ਵੇਖਦੇ ਗੁਰੂ ਪੁੱਤਰ ਕੋਲ ਕਿੰਨੀਆਂ ਕੁ ਤਾਕਤਾਂ ਨੇ। ਉਸ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਸੀ, ਕਹਿਣ ਲੱਗੇ ਜਿਹੜਾ ਉੱਥੇ ਖੂਹ ਹੈ ਨਾ, ਅੱਜ ਵੀ ਤੁਸੀਂ ਜਾਓ ਉਸ ਅਸਥਾਨ ਤੇ, ਉਹ ਖੂਹ ਉਸੇ ਤਰ੍ਹਾਂ ਕਾਇਮ। ਕਹਿਣ ਲੱਗੇ ਉਸ ਖੂਹ ਦੇ ਉੱਤੇ ਚਿੱਟੀ ਚਾਦਰ ਬਿਲਕੁਲ ਕੱਸ ਕੇ ਖਿੱਚ ਕੇ ਵਿਛਾ ਦਿਓ ਤੇ ਉਸ ਗੁਰੂ ਪੁੱਤਰ ਨੂੰ ਕਹਿ ਦਿਓ ਵੀ ਆਹ ਤੁਹਾਡੇ ਵਾਸਤੇ ਆਸਣ ਲਾਇਆ, ਇੱਥੇ ਆਣ ਕੇ ਤੁਸੀਂ ਬਿਰਾਜਮਾਨ ਹੋਣਾ। ਕਹਿਣ ਲੱਗੇ ਵੀ ਜਿਹਦੇ ਤਾਕਤਾਂ ਹੋਣਗੀਆਂ ਤੇ ਬਚ ਜਾਏਗਾ

ਦੇ ਉੱਤੇ ਚਾਦਰ ਦੇ ਉੱਤੇ ਚੌਂਕੜਾ ਮਾਰ ਕੇ ਬਹਿ ਸਕਦੇ ਨੇ, ਉਹਨਾਂ ਦਾ ਵਾਲ ਵਿੰਗਾ ਨਹੀਂ ਹੁੰਦਾ, ਸਭ ਕੁਝ ਕਰਨ ਦੇ ਸਮਰੱਥ ਪ੍ਰਭਾਵਿਤ ਹੋ ਗਏ। ਹਾਲਾਂਕਿ ਉਸ ਤੋਂ ਬਾਅਦ

ਮਹਾਰਾਜ ਜੀ ਨੂੰ ਚਿੱਠੀਆਂ ਭੇਜ ਦਿੱਤੀਆਂ, ਮਹਾਰਾਜ ਤੁਹਾਡੇ ਪੁੱਤਰ ਨੇ ਇਸ ਤਰ੍ਹਾਂ ਬਾਣੀ ਨੂੰ ਪਲਟ ਦਿੱਤਾ। ਬਾਬਾ ਰਾਮ ਰਾਏ ਨੂੰ ਜਿਸ ਵੇਲੇ ਖਬਰਾਂ ਮਿਲੀਆਂ ਤੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਉਸੇ ਵੇਲੇ ਉਹਨਾਂ ਦੇ ਹੱਥ ਸੁਨੇਹਾ ਭੇਜ ਦਿੱਤਾ, ਸਾਡੇ ਪੁੱਤਰ ਨੂੰ ਕਹਿ ਦਿਓ ਬੇਟਾ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ, ਸਾਡੇ ਘਰ ਦੇ ਵਿੱਚ ਤੇਰੇ ਵਾਸਤੇ ਕੋਈ ਥਾਂ ਨਹੀਂ, ਜਿਹੜਾ ਗੁਰੂ ਨਾਨਕ ਦੇ ਘਰ ਦੇ ਨਾਲ ਵਧੀਕੀ ਕਰ ਸਕਦਾ ਸਾਡਾ ਕੋਈ ਨਹੀਂ। ਮੁੱਕਦੀ ਗੱਲ ਗੁਰੂ ਕੋਲ ਸਮਾਂ ਸਮਾਪਤ, ਐਤਵਾਰ ਵਾਲੇ ਦਿਨ ਥੋੜਾ ਜਿਹਾ ਹੋਰ ਇਤਿਹਾਸ ਨੂੰ ਅੱਗੇ ਲੈ ਕੇ ਜਾਵਾਂਗੇ। ਮਹਾਰਾਜ ਨੇ ਜਦੋਂ ਐਸੇ ਬਚਨ ਕਹੇ, ਅੱਜ ਸਮਾਂ ਆਇਆ ਸੰਨ 1661 ਦਾ, 56 ਦੇ ਵਿੱਚ, ਸੰਨ 1656 ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਪਿਆ ਅੱਜ ਦੇ ਦਿਨ। ਸੰਨ 1661 ਆਇਆ, 5 ਸਾਲ ਤੇ 3 ਮਹੀਨੇ ਦੀ ਉਮਰ ਸੀ। ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਸਿੱਖਾਂ ਨੂੰ ਹੁਕਮ ਕੀਤਾ, ਸਾਡੇ ਸਪੁੱਤਰ ਨੂੰ ਲੈ ਕੇ ਆਓ। ਪਤਾ ਲੱਗਿਆ ਵੀ ਸਾਡਾ ਸਮਾਂ ਆ ਗਿਆ। ਬਸ 5 ਸਾਲ ਦੇ ਸਪੁੱਤਰ ਨੂੰ ਆਪਣੇ ਤਖ਼ਤ ਤੇ ਬਿਰਾਜਮਾਨ ਕਰਕੇ 3 ਪਰਿਕਰਮਾ ਕੀਤੀਆਂ ਤੇ ਮੱਥਾ ਟੇਕ ਦਿੱਤਾ, ਸਾਰੀ ਭਰੀ ਸੰਗਤ ਨੂੰ ਕਹਿ ਦਿੱਤਾ ਭਲਿਓ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਸਿੰਘਾਸਨ ਦੇ ਵਾਰਸ ਸਾਡੇ ਸਪੁੱਤਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਸਾਰੀਆਂ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸੇ ਕਈਆਂ ਦੇ ਮਨਾਂ ਦੇ ਵਿੱਚ ਸ਼ੰਕੇ ਵੀ ਪੈਦਾ ਹੋਏ, ਲਓ ਜੀ 5 ਸਾਲ ਦਾ ਬੱਚਾ ਆਪਣੀ ਸੰਭਾਲ ਨਹੀਂ ਕਰ ਸਕਦਾ, ਸਿੱਖਾਂ ਨੂੰ ਕਿੱਥੇ ਸੰਭਾਲੇਗਾ। ਕੁਝ ਐਸੇ ਉੱਥੇ ਸ਼ੰਕਾਵਾਦੀਆਂ ਨੇ ਸਵਾਲ ਉਠਾਏ ਜਿਨ੍ਹਾਂ ਸਵਾਲਾਂ ਦਾ ਜਵਾਬ ਮੇਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਹੌਲੀ ਹੌਲੀ ਦੇ ਕੇ ਉਹਨਾਂ ਦੇ ਸਾਰਿਆਂ ਦੇ ਸ਼ੰਕੇ ਨਿਵਰਤ ਕਰ ਮੁੱਕਦੀ ਗੱਲ। ਐਸੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਤੇ ਵਾਰਸ ਬਣੇ ਤੇ ਸਮਾਂ ਹੈ ਸੰਨ 1664 ਦਾ, ਅੱਜ 8 ਸਾਲ ਤੇ 3 ਮਹੀਨਿਆਂ ਦੀ ਉਮਰ। ਕੁਝ ਘਟਨਾਵਾਂ, ਕਿਉਂਕਿ ਜਦੋਂ ਔਰੰਗਜ਼ੇਬ ਬਾਦਸ਼ਾਹ ਦੇ ਘਰ ਦੇ ਵਿੱਚ ਫਿਰ ਸਦਨ ਆਇਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਿੱਲੀ ਦੇ ਵਿੱਚ ਚਰਨ ਪਾਓ, ਇੱਥੇ ਸੰਗਤਾਂ ਉਡੀਕ ਕਰਦੀਆਂ ਨੇ। ਮਹਾਰਾਜ ਜੀ ਨੇ ਪਹਿਲਾਂ ਮਨਾ ਕਰ ਦਿੱਤਾ, ਰਾਜਾ ਜੈ ਸਿੰਘ ਆਇਆ ਤਰਲੇ ਲਏ, ਮਹਾਰਾਜ ਦਿੱਲੀ ਵਿੱਚ ਕੱਲਾ ਔਰੰਗਜ਼ੇਬ ਬਾਦਸ਼ਾਹ ਹੀ ਨਹੀਂ ਰਹਿੰਦਾ, ਉੱਥੇ ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਵੀ ਰਹਿੰਦੀਆਂ, ਬਾਦਸ਼ਾਹ ਨੂੰ ਨਾ ਦਰਸ਼ਨ ਦਿਆ ਜੇ, ਘੱਟੋ ਘੱਟ ਸੰਗਤਾਂ ਨੂੰ ਤੇ ਦਰਸ਼ਨ ਬਖਸ਼ੋ। ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਛੋਟੀ ਉਮਰ ਦੇ ਵਿੱਚ ਕਹਿਣ ਲੱਗੇ, ਰਾਜਾ ਜੈ ਸਿੰਘ ਜੀ ਜੇ ਸੰਗਤ ਦੀ ਗੱਲ ਤੇ ਫਿਰ ਅਸੀਂ ਅੱਜ ਹੀ ਤਿਆਰੀ ਕਰਾਂਗੇ ਦਿੱਲੀ ਨੂੰ ਜਾਣ ਦੀ, ਪਰ ਸਾਡੇ ਨਾਲ ਇੱਕ ਵਾਅਦਾ ਕਰ, ਉਸ ਮਲੇਸ਼ ਨੂੰ ਸਾਡੇ ਮੱਥੇ ਨਾਲ ਲੈ, ਨਾ ਅਸੀਂ ਉਹਦੇ ਮੱਥੇ ਲੱਗਣਾ ਨਾ ਉਹਨੂੰ ਦਰਸ਼ਨ ਦੇਣੇ। ਰਾਜਾ ਜੈ ਸਿੰਘ ਕਹਿਣ ਲੱਗਾ, ਮਹਾਰਾਜ ਜੀ ਸੱਤ ਵਜ ਕਰ ਮੁੱਕ ਦੀ ਗੱਲ। ਇੱਥੋਂ ਮਹਾਰਾਜ ਜੀ ਨੇ ਫਿਰ ਬਿਆਨਾ ਕੀਤਾ, ਦਿੱਲੀ ਪਹੁੰਚਦੇ ਨੇ। ਦਿੱਲੀ ਉਹ ਸਥਾਨ ਜਿਹਨੂੰ ਅੱਜ ਤੁਸੀਂ ਬੰਗਲਾ ਸਾਹਿਬ ਦੇ ਨਾਮ ਨਾਲ ਜਾਣ, ਇਹ ਰਾਜਾ ਜੈ ਸਿੰਘ ਦਾ ਬੰਗਲਾ ਸੀ। ਇੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਏ, ਚਰਨ ਪਏ। ਉਸ ਤੋਂ ਬਾਅਦ ਫਿਰ ਰਾਜਾ ਜੈ ਸਿੰਘ ਦਾ ਬੰਗਲਾ ਨਹੀਂ, ਇਹ ਬੰਗਲਾ ਸਾਹਿਬ ਬਣ ਗਿਆ, ਕਿਉਂਕਿ ਇੱਥੇ ਸਾਹਿਬ ਦੇ ਚਰਨ ਪੈ ਗਏ। ਐਸੇ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੀ ਵਡਿਆਈ ਵਿੱਚ ਆਪਾਂ ਰੋਜ਼ ਅਰਦਾਸ ਕਰਨ ਲੱਗੇ ਹਾਂ, ਬਚਨ ਪੜ੍ਹਦੇ ਹਾਂ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ। ਜਿਸ ਗੁਰੂ ਨੂੰ ਵੇਖਣ ਦੇ ਨਾਲ ਸਾਰੇ ਦੁੱਖ ਖੇਖੜਾ ਛੱਡ ਜਾਂਦੇ ਨੇ, ਅੱਜ ਐਸੇ ਗੁਰੂ ਦਾ ਪ੍ਰਕਾਸ਼

ਆ ਕਰਾਂਗਾ, ਆ ਕਰਾਂਗਾ, ਇਹ ਕਰਾਂਗਾ, ਹੁੰਦਾ ਕੁਛ ਵੀ ਨਹੀਂ। ਸਾਡੀ ਤੇ ਹਾਲਤ ਹੈ ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾ। ਬੰਦਾ ਸੋਚਦਾ ਅੱਜ ਮੈਂ ਇਸ ਪਾਸੇ ਜਾ ਕੇ ਸਾਰੇ ਜਿਹੜੇ ਪੈਂਡਿੰਗ ਮੇਰੇ ਕੰਮ ਪਏ ਨੇ ਨਿਪੇੜ ਦੇਵਾਂ, ਪਰ ਸਵੇਰੇ ਉੱਠ ਕੇ ਤਿਆਰ ਹੋ ਕੇ ਉੱਧਰ ਤੁਰ ਲੱਗਦਾ, ਸੁਨੇਹਾ ਹੋਰ ਪਾਸੇ ਆ ਜਾਂਦਾ ਹੈ। ਇਹਨੂੰ ਸਾਰੇ ਵਿਚਾਰ ਨੂੰ ਧਰੇ ਤਰਾਏ ਕੰਮ ਛੱਡਣੇ ਪੈਂਦੇ ਨੇ ਤੇ ਬੰਦਾ ਦੂਸਰੇ ਪਾਸੇ ਤੁਰ ਪੈਂਦਾ। ਮੁਕਦੀ ਗੱਲ ਬੰਦੇ ਦੇ ਵਸ ਵਿੱਚ ਨਹੀਂ ਤੇ ਪਰਮਾਤਮਾ। ਪਰ ਮਹਾਰਾਜ ਕਹਿਣ ਲੱਗੇ, ਭਾਈ ਸੱਜਣਾ ਛੱਡ ਇੰਨੇ ਲੰਮੇ ਫਰਨੇ, ਪਤਾ ਨੀ ਮੌਤ ਨੇ ਕਿਹੜੇ ਵੇਲੇ ਅੱਗੇ ਲਾ ਕੇ ਲੈ ਜਾਣਾ ਈ। ਮੌਤ ਆਉਣ ਤੋਂ ਪਹਿਲਾਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ। ਰਹਾਓ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ। ਦਾਰਾ ਕਹਿੰਦੇ ਨੇ ਇਸਤਰੀ ਨੂੰ, ਮੀਤ ਕਹਿੰਦੇ ਨੇ ਮਿੱਤਰ ਨੂੰ, ਪੂਤ ਕਹਿੰਦੇ ਨੇ ਪੁੱਤ ਨੂੰ, ਰਥ ਕਹਿੰਦੇ ਨੇ ਸਵਾਰੀਆਂ ਨੂੰ। ਪਹਿਲਾਂ ਸਮਿਆਂ ਦੇ ਵਿੱਚ ਰਥ ਮਹਿੰਗੀਆਂ ਸਵਾਰੀਆਂ ਗਣੀਆਂ, ਅੱਜ ਜਿਵੇਂ ਮਹਿੰਗੀਆਂ ਗੱਡੀਆਂ ਹੋਣ। ਸੰਪਤ ਕਹਿੰਦੇ ਨੇ ਸੰਪਤੀ ਨੂੰ, ਧਨ ਕਹਿੰਦੇ ਨੇ ਮਾਇਆ ਨੂੰ, ਪੂਰਨ ਸਭ ਮਹੀ, ਮਹੀ ਦਰਤ ਨੇ ਧਰਤੀ ਪਵ ਜ਼ਮੀਨ ਜਾਇਦਾਦ। ਮਹਾਰਾਜ ਕਹਿਣ ਲੱਗੇ ਸਾਰਾ ਕੁਝ ਜਿਹੜਾ ਮੈਂ ਗਿਣ ਕੇ ਦੱਸ ਦਿੱਤਾ ਨਾ, ਇਹਨਾਂ ਦੇ ਵਿੱਚ ਸੱਜਣਾ ਕੋਈ ਵੀ ਤੇਰਾ ਨਹੀਂ। ਅੰਤ ਵੇਲੇ ਕਿਸੇ ਨੇ ਸਾਥ ਨਹੀਂ ਦੇਣਾ। ਅਵਰ ਸਗਲ ਮਿੱਥਿਆ ਇਹ ਜਨ ਹੋ ਭਜਨ ਰਾਮ ਕੋ ਸਹੀ। ਕਹਿਣ ਲੱਗੇ ਆ ਜੇ ਸਾਡੇ ਕੋਲ ਆਇਆ ਨਾ, ਅਵਰ ਸਗਲ ਮਿੱਥਿਆ, ਮਿੱਥਿਆ ਦੇ ਅਰਥ ਨੇ ਝੂਠਾ, ਇਹ ਸਭ ਕੁਝ ਝੂਠਾ ਹੈ, ਸਭ ਕੁਝ ਖਤਮ ਹੋਣ ਵਾਲਾ ਹੈ, ਕੋਈ ਵੀ ਸਾਥ ਦੇਣ ਵਾਲਾ ਨਹੀਂ, ਬਸ ਇੱਕ ਚੀਜ਼ ਹੈ ਜਿਹੜਾ ਤੇਰੇ ਸਾਥ ਦੇਗੀ, ਉਹ ਕੀ ਹੈ? ਭਜਨ ਰਾਮ ਕੋ ਸਹੀ, ਰਾਮ ਦਾ ਭਜਨ, ਪਰਮਾਤਮਾ ਦੀ ਬੰਦਗੀ ਉਹ ਕਰਿਆ ਕਰ ਜਿਹੜੀ ਤੇਰੇ ਨਾਲ ਨਿਭਣ ਵਾਲੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤਾਂ ਹੀ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕਿਹਾ ਸੀ, ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੈ। ਜਹਾਂ ਪੰਥ ਤੇਰਾ ਕੋ ਨਾ ਸਜਨ, ਹਰ ਕਾ ਨਾਮ ਦਹਿ ਨਾਲ ਪਛਾਣ। ਜਿਹੇ ਪੈਂਡੇ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਚਿਆਰਾ। ਜਿੱਥੇ ਕੋਈ ਸਾਥ ਦੇਣ ਵਾਲਾ ਨਹੀਂ ਉੱਥੇ ਪਰਮਾਤਮਾ ਦਾ ਨਾਮ। ਭਜਨ ਰਾਮ ਕੋ ਸਹੀ, ਫਿਰਤ ਫਿਰਤ ਬਹੁਤੇ ਜੁਗ ਹਾਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੋ, ਵੇਖ ਝਾਤੀ ਮਾਰ, ਪਤਾ ਨੀ ਕਿੰਨੇ ਜਨਮਾਂ ਤੋਂ ਤੂੰ ਇਸ ਸੰਸਾਰ ਦੇ ਵਿੱਚ ਤੁਰਿਆ ਫਿਰਦਾ, ਕਦੀ ਪਸ਼ੂ ਬਣ ਗਿਆ, ਪੰਛੀ ਬਣ ਗਿਆ, ਪਤਾ ਨੀ ਕਿੰਨੀਆਂ ਜੂਨੀਆਂ ਵਿੱਚ ਤੁਰਿਆ ਫਿਰਦਾ। ਫਿਰਤ ਫਿਰਤ ਬਹੁਤੇ ਜੁਗ ਹਾਰ, ਤੁਰਦਾ ਤੁਰਦਾ ਫਿਰਦਾ ਫਿਰਦਾ ਫਿਰਦਾ ਫਿਰਦਾ, ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ, ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਓ ਸਰਨਾਏ ਜੀ। ਇਹਦੇ ਅਰਥ ਇਹ ਨਹੀਂ ਵੀ ਮੈਂ 10 ਮਾਈਲ ਤੋਂ ਆ ਰਿਹਾ, ਮੈਂ 50 ਮਾਈਲ ਤੋਂ ਆ ਰਿਹਾ, ਹੋ ਆਇਆ ਦੂਰੋਂ ਚੱਲ ਕੇ ਦੇ ਅਰਥ ਨੇ। ਮਹਾਰਾਜ ਕਹਿਣ ਲੱਗੇ, ਬੰਦਿਆ ਤੂੰ ਬਹੁਤ ਦੂਰੋਂ ਚੱਲ ਕੇ ਆਇਆ, ਬੜੀਆਂ ਜੂਨਾਂ ਦੇ ਵਿੱਚੋਂ ਸਫ਼ਰ ਤੈਅ ਕਰਕੇ ਆਇਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਕੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜਾਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇ ਸੰਜਰੇ, ਲੰਬੇ ਸਮੇਂ ਬਾਅਦ ਮਨੁੱਖਾ ਜਨਮ ਮਿਲਿਆ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਹੁਣ ਤੈਨੂੰ ਮਾਨਸ ਦੇਹ ਮਿਲ ਗਈ, ਮਨੁੱਖਾ ਜਨਮ ਮਿਲ ਗਿਆ, ਇੱਕ ਕੰਮ ਕਰਿਆ ਕਰ, ਨਾਨਕ ਕਹਤ ਮਿਲਣ ਕੀ ਬਰੀਆ, ਬਸ ਆਹ ਤੇਰਾ ਸਮਾਂ ਪਰਮਾਤਮਾ ਨੂੰ ਮਿਲਣ ਦਾ। ਸਿਮਰਤ ਕਹਾ ਨਹੀਂ, ਸਿਮਰਨ ਕਰਕੇ ਮਿਲਣਾ ਸੀ, ਬੰਦਗੀ ਕਰਕੇ ਮਿਲਾਪ ਹੋਣਾ ਸੀ, ਉਹ ਭਲਿਆ ਤੂੰ ਕਿਉਂ ਨੀ ਸਿਮਰਨ ਕਰਦਾ, ਕਿਉਂ ਨੀ ਬੰਦਗੀ ਕਰਦਾ? ਸਿਮਰਨ ਕਰ ਤਾਂ ਕਿ ਪ੍ਰਭੂ ਪਰਮਾਤਮਾ ਨਾਲ ਤੇਰਾ ਮਿਲਾਪ ਹੋ ਜਾਏ, ਤੇਰਾ 84 ਦਾ ਗੇੜ ਖਤਮ ਹੋ ਜਾਏ, ਤੂੰ ਸਦਾ ਵਾਸਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਪੀਤ ਹੋ ਸਕੇ। ਇਹ ਅੱਜ ਦਾ ਹੁਕਮਨਾਮਾ ਮਹਾਰਾਜ, ਕਿਰਪਾ ਕਰ, ਤੁਸੀਂ ਵੱਡੀਆਂ ਭਾਗਾਂ ਵਾਲੇ ਹੋ, ਮਨੁੱਖਾ ਜਨਮ ਮਿਲਿਆ, ਰੋਜ਼ ਗੁਰੂ ਦੀ ਗੋਦ ਵਿੱਚ ਆਣ ਕੇ ਬੈਠਦੇ ਹੋ, ਬਾਣੀ ਪੜ੍ਹਦੇ ਹੋ, ਸੁਣਦੇ ਹੋ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੀ ਆਪ ਫਿਰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰਿਆ ਸਬਦ ਗਾਵਣ ਆਈਆਂ, ਸਬਦ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰੇ ਸਭ ਸਵਾਰਣਾ, ਸਭਨਾ ਗੱਲਾਂ ਸਿਮਰਾ ਸੁਆਮੀ ਸੋ ਕਿਆ ਮਨ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ,
ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵਨ ਸਦਾ ਸੋ ਸਲਾਹ ਤੇਰੇ ਨਾਮ ਮਨ ਵਸਾ।

ਪਰ ਨਾਮ ਜਨਕਾ ਮਨ ਵਸਿਆ ਵਾ ਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਭ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾ ਸਭ ਗਵਾਈਆ ਕਰ ਸੰਤ ਸਿੱਖ ਮਨਿਆ ਵਸਿਆ ਨੇਚਰ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦਿਆ ਵਡਿਆਈਆ ਕਾਹੇ ਨਾਨੂ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਭ ਤਿਤ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੇ ਕਲਾ ਜੁਟ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਤ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸਕੋਵਾ ਤੁਤ ਕਰੇ ਅਨਹਦ ਵਾਜੇ ਅਨੰਦ ਸੁਨਾਵਟ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਰ ਕਹਿ ਤੇ ਪਵੇ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤੋ ਦੂਸਰਾ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਬਚੇ ਤਰ ਮਹਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈਮ ਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਲਸ਼ਕਵਤੀ ਪਾਤਸ਼ਾਹ ਦੱਸ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਤੇ ਮੈਂ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਹਾਏ ਤੇਗ ਬਹਾਦਰ ਸਿਮਰਿਆ ਕਾਨੂੰਨ ਦੇ ਆਵੇ ਤਾਏ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮ ਸਰੂਪ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਤਾ ਤੇ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਰਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਟੀਆਂ ਜਪੀਆਂ ਤਪੀਆਂ ਨਾਮ ਚਾ ਪਿਆ ਵਣ ਚੱਕਿਆ ਦੇ ਚਲਾਈ ਤੇ ਵਾਹਿ ਦੇ ਕੇ ਡਿਡ ਕੀਤਾ ਤਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇਸਾਂ ਸਵਾਸਾਂ ਸੰਗ ਲਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਵਾਲ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਆਵੇ ਚਿਤ ਆਵਣ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਸਨ ਚਰਿਆਇਤ ਦੇਖਦੇ ਕਿ ਫਤਿਹ ਬਿਰਤ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜਾ ਕਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸਹਾਈ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਮਰਦਾਨ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨੇ ਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗੁਰਦਾਰ ਪਿਤਾ ਜੀ ਉਹ ਦੋਹੇ ਕਰ ਜੋੜ ਕਰੋ ਅਰਦਾਸ ਭਾਵੇ ਤਾਂ ਨਾ ਆਣੇ ਰਾਸ ਇਹ ਕੀ ਬਨਵਾਜ ਆਪ ਦੇ ਚੰਨ ਕਮਲ ਅਰਦਾਸ ਦਰ ਪਿਤਾ ਜੀ ਉਹ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰੇ ਧੰਨ ਧੰਨ ਸ੍ਰੀ ਗੁਰੂ ਹਰ ਹਰ ਕਿਸੇ ਸਰਸੇ ਤੇ ਪਾਤਸ਼ਾਹ ਦਰ ਪਿਤਾ ਜੀ ਪ੍ਰਕਾਸ਼ ਪੁਰ ਦੀਆਂ ਖੁਸ਼ੀਆਂ ਦਿੱਤਾ ਜੀ ਉਹ ਹਰ ਕਿਸਮ ਦੇ ਪੱਠਵੇਂ ਪਾਤਸ਼ਾਹ ਜੀ ਪ੍ਰਕਾਸ਼ ਪੁਰ ਦੀਆਂ ਖੁਸ਼ੀਆਂ ਦਿੱਤਾ ਜੀ ਸੰਸਾਰ ਭਰ ਦੀਆਂ ਸੰਗਤਾਂ ਆਪ ਦੇ ਚਰਨਾਂ ਦੀ ਹਾਜ਼ਰੀ ਭਰ ਰਹੀਆਂ ਨੇ ਮਸਤਕ ਹੋ ਰਹੀਆਂ ਨੇ ਕਿਰਪਾ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਬਖਸ਼ਿਸ਼ ਕਰੋ ਸਾਰੇ ਸੰਗਤਾਂ ਨੂੰ ਸਿਹਤ ਮੇਰੇ ਪਾਸ ਰੱਖੋ ਸਾਰੇ ਸੰਗਤਾਂ ਨੂੰ ਹਾਜ਼ਰੀ ਪ੍ਰਵਾਨ ਕਰੋ ਪੜੀਆਂ ਲਿਖ ਕੇ ਲਾਓ ਬਖਸ਼ਿਸ਼ ਕਰਨੀ ਗਰੀਬ ਨਿਵਾਜ ਸਾਰੇ ਸੰਗਤਾਂ ਨੂੰ ਆਪਣੇ ਚਰਨਾਂ ਨਾਮ ਦਾ ਬਖਸ਼ਿਸ਼ ਕਰਕੇ ਗਰੀਬ ਨਿਵਾਜ ਸ੍ਰੀ ਗੁਰੂ ਹਰ ਕਿਸ਼ਨ ਸੱਚੇ ਪਾਤਸ਼ਾਹੀ ਦੇ ਸਾਰੇ ਮਾਰਗ ਨੂੰ ਅਪਣਾਉਣ ਵਾਸਤੇ ਉਹਦੇ ਚੱਲੇ ਹੋਏ ਮਾਰਗ ਨੂੰ ਸੱਚੇ ਪਾਤਸ਼ਾਹੀ ਅਪਣਾਉਂਦਿਆਂ ਹੋਇਆਂ ਉਹਨਾਂ ਦੇ ਗਰੀਬ ਨਿਵਾਜ ਆਦੇਸ਼ਾਂ ਦੇ ਚੱਲਣ ਵਾਸਤੇ ਉਹਨਾਂ ਦੇ ਮੰਗਣੇ ਉਪਦੇਸ਼ ਨੂੰ ਮੰਨਣ ਵਾਸਤੇ ਗਰੀਬ ਨਿਵਾਜ ਸੰਗਤਾਂ ਦੀ ਕਿਰਪਾ ਕਰੋ ਬਖਸ਼ਿਸ਼ ਕਰੋ ਉਦਮ ਬਖਸ਼ੋ ਉਤਸ਼ਾਹ ਬਖਸ਼ੋ ਭਾਵਨਾ ਦਾ ਵਿਸ਼ਵਾਸ ਦਾ ਕਰੋ ਦਿੱਤਾ ਜੀ ਉਹਨਾਂ ਸਾਹਿਬ ਮਾਰਗ ਨੂੰ ਬਣਾਉਣ ਵਾਸਤੇ ਭਾਵਨਾ ਦਾ ਬਖਸ਼ੋ ਕਿਰਪਾ ਕਰੋ ਦਤਾਰ ਇਹਨਾਂ ਖੁਸ਼ੀਆਂ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕਟਾਰ ਸਾਰੀ ਦੇਖਣ ਤਿਆਗ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਹਿਬ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪਰਦੇ ਰੱਖਿਆ ਬਖਸ਼ਿਸ਼ ਕਰੋ ਜੀ ਇਹ ਗਰੀਬ ਨਿਵਾਜ ਆਪਦੀ ਬਖਸ਼ੀਆਂ ਦਾਤਾਂ ਦੇ ਲੱਗਣਾ ਝੁੱਟ ਸੇਵਾ ਪ੍ਰਵਾਨ ਕਰਨੀ ਗਰੀਬ ਨਿਵਾਜ ਆਪਦੇ ਚਰਨਾਂ ਸੇਵਾ ਕਰਨੀ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਪਾਤਸ਼ਾਹ ਕਰੋ ਗਿਰੇ ਗੁਰੂ ਗ੍ਰੰਥ ਸਾਹਿਬ ਚੇਪਾ ਚ ਕਰੋ ਦਿੱਤਾ ਦਿਓ ਅੱਜ ਡਰ ਕੇ ਸਿਹਤਾ ਗਰੀਬ ਨਿਵਾਜ ਪਰਿਵਾਰ ਵੱਲੋਂ ਗਰੀਬ ਨਿਵਾਜ ਮੰਡੇਰ ਪਰਿਵਾਰ ਵੱਲੋਂ ਕਾਕਾ ਕਬੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦਾ ਦੋਸਤੋ ਇੱਕ ਡਰ ਆਪਦੇ ਜਾਂਦੇ ਭੇਟਾ ਕਿਤੇ ਪ੍ਰਵਾਨ ਦੁਪਹਿਰ ਬਖਸ਼ਿਸ਼ ਕਰਦੇ ਹੋਏ ਕਾਕਾ ਕਬੀਰ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਕਿਉਂ ਦਾ ਗਿਆ ਕਰ ਬਖਸ਼ਿਸ਼ ਦਿੱਤਾ ਬੱਚੇ ਬੀਮਾਰ ਕਿਰਪਾ ਕਰੋ ਉੱਚੀ ਵਿਦਿਆ ਦਾ ਪਾਲਤਾ ਕਰੋ ਲੰਮੀ ਆਯੂ ਬਖਸ਼ੋ ਸਮਰਥ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਕਿਉਂ ਦਾ ਆਗਿਆ ਕਰ ਬਖਸ਼ਿਸ਼ ਕਰਨ ਦਿੱਤਾ ਮਿਹਰ ਕਰੋ ਮੈਂ ਬਖਸ਼ਿਸ਼ ਕਰਦੇ ਹਾਂ ਮੇਰ ਪਰਿਵਾਰ ਦੀਆਂ ਕਮਾਈਆਂ ਸਫਲ ਕਰੋ ਘਰ ਜਾ ਦੇ ਦਿੱਤਾਰ ਮੇਹਰ ਕਰੋ ਸਾਰੇ ਪਰਿਵਾਰ ਦਿੱਤਾ ਤੰਦਰੁਸਤੀ ਸੁਰੱਖਿਆ ਦੀ ਚਾਟੀ ਕਲਾ ਕਰਨੀ ਪਰਿਵਾਰ ਵਿੱਚ ਏਕਤਾ ਸਵਾਗਤ ਪਿਆ ਅੱਜ ਬਖਸ਼ਿਸ਼ ਕਰਕੇ ਸਾਰੇ ਦਾਲ ਬਖਸ਼ੋ ਚੱਕ ਦਿੱਤਾਰ ਚਰਨਾਂ ਤੇ ਆਈ ਆਪ ਰਾਜਪਤ ਰੱਖੋ ਸੁਤਰਾ ਆਪਣੇ ਚਰਨਾਂ ਸੇਵਾ ਦਾਲ ਬਖੀ ਕਰਨੀ ਪਾ ਲੱਗ ਦਿੱਤਾ ਕਿ ਦੁਆ ਕਰੋ ਸੱਚੇ ਪਾਤਸ਼ਾਹ ਜੀ ਹੋ ਸੱਚੇ ਪਾਤਸ਼ਾਹ ਦਰਕਰ ਸੇਵਾ ਬੀਬੀ ਜਸਵੀਰ ਕੌਰ ਪਰਿਵਾਰ ਦੀ ਤੰਦਰੁਸਤੀ ਸੁਰੱਖਿਆ ਦੀ ਚਾਟੀ ਕਲਾ ਵਾਸਤੇ ਕਿਰਪਾ ਬੇਨਤੀ ਕਰਦੇ ਹੋਏ ਦਿੱਤਾਰ ਅੱਜ ਕੌਰ ਗੁਰਬਾਨ ਦੀ ਖੁਸ਼ੀ ਵੀ ਦਿੱਤਾਰ ਜੀ ਆਪ ਧਿਆਨ ਦਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਬੇਅੰਤ ਮਾਇਆ ਰੱਖਾ ਪ੍ਰਵਾਨ ਕਰੋ ਬਖਸ਼ਿਸ਼ਾਂ ਦੀ ਗਰੀਬ ਰਿਵਾਜ
ਸੇਵ ਕਰਦੇ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਚੜੀ ਕਰਾ ਕਰਨੀ ਪਰਿਵਾਰ ਵਿੱਚ ਏਕਤਾ ਸੁਭਾਗ ਪਿਆਰ ਦੀ ਬਖਸ਼ਿਸ਼ ਕਰਕੇ ਤੁਹਾਡੇ ਨਾਲ ਜੋੜੋ ਗੁਰਮਾਨੀ ਦਾ ਪਿਆਰ ਬਖਸ਼ੇ ਕਰੋ ਕਮਾਈਆਂ ਸਫਲ ਕਰੋ ਕਾਰਜ ਵੱਧ ਬਖਸ਼ੋ ਸੇਵ ਕਰਨ ਕਰਮਾਂ ਦੀ ਵੱਧ ਬਖਸ਼ਿਸ਼ ਕਰੋ ਪ੍ਰਾਰਥਨਾ ਕਰਨੀ ਚੜੀ ਕਰਾ ਬੱਚਿਆਂ ਦੀ ਪ੍ਰਾਰਥਨਾ ਕਰੋ ਗਰੀਬ ਨਿਵਾਜ ਦਾਤਿਆਂ ਦੇ ਆਪਣਾ ਬਰਖ ਮਿਹਰਾ ਕਰੋ ਪਿਆਰ ਦਿਓ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੇ ਆਈਆਂ ਸਾਫ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਈ ਖਿਲਾਓ ਸੰਗਤਾਂ ਦਾ ਦਰ ਤੇ ਤਿੰਨ ਹੋਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦਤਾਰ ਆਪ ਵੀ ਚਰਨਾ ਸੇਵਾ ਕਰ ਸਾਡਿਆਂ ਦੀ ਸਿੰਘ ਤੇ ਪਾਛੇ ਇਸਰਾ ਚਾਡੀ ਕਰਾ ਬਖਸ਼ੋ ਖਾਲਸਾ ਪੰਥ ਨੂੰ ਸੇਖ ਕੌਮ ਨੂੰ ਏਕਤਾ ਸੁਭਾਗ ਪਿਆ ਅੱਜ ਬਖਸ਼ਿਸ਼ ਕਰਕੇ ਸਾਨੂੰ ਰਾਜ ਬਖਸ਼ੋ ਚਾਨਣ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਕੇ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਕਰਦਾ ਕਰੋ ਜੀ ਗਰੀਬ ਨਿਵਾਜ ਦਤਾਰ ਦੂਰ ਦੁਰਾਜ ਕਾਲ ਬੈਠੀ ਲਾਈਵ ਕਰਤਾ ਕੀ ਸਰਮ ਕਰ ਰਹੀ ਆ ਸਾਜ ਸਦੇ ਹਾਜ਼ਰ ਪੁਰਾਣ ਕਰੋ ਘੜੀਆਂ ਲੈ ਕੇ ਲਾਓ ਦੁਆਰਾ ਆਪਣੇ ਕਿਰਪਾ ਕੀਤੀ ਸੰਗਤ ਉਦੋਂ ਬਖਸ਼ੇ ਸੰਗਤ ਆਪਣੇ ਚਾਨਣ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਆ ਸੰਗਤਾਂ ਮਾਇਆ ਪੇਟਾ ਕਰ ਰਹੀ ਚਾਨਣ ਪ੍ਰਵਾਨ ਕਰੋ ਪੰਚਾਇਤ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਕਾਰਜ ਵੱਧ ਬਖਸ਼ਦਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਤਾਰ ਮੇਰਾ ਨੇ ਕਰਿਆ ਹੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪਵਿੱਤਰ ਗੁਣਾਂ ਵੀ ਬਖਸ਼ ਕਰੇ ਬ੍ਰਹਮ ਜਿਹੜੀ ਬਸ ਸਾਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਸਰ ਰਹਿੰਦੇ ਕਾਰ ਸਵਾਰ ਕੇ ਚੈਨਲ ਤੁਹਾਨੂੰ ਆਦਿ ਬਣਾਓ ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਕਿਰਪਾ ਦੇ ਸਰ ਕਈ ਪਿਆਰੇ ਮੇਰੇ ਜਿਹੜੇ ਮੇਰੇ ਆਪਦਾ ਨਾਮ ਜਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਪੋਚ ਹੈ ਗੋਰ ਜਗਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨ ਕੋਈ ਖੁਆਰ ਹੋਏ ਸਾ ਮਿਲੇਗੇ ਬੜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ

ਵਾਹਿਗੁਰੂ ਸਾਹਿਬ ਜੀ ਗੁਰ ਕੇ ਚਰਨ ਕਮਲ ਮਨ ਧਿਆਏ।

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਮਨ ਕੀ ਮਨ ਹੀ ਮਾਹੇ ਰਾਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਓ ਸਤਿਕਾਰ ਜੋ ਸਾਧ ਸਿੰਘ ਜੀ ਮਾਰੇ, ਬਖਸ਼ੀ ਕੀ ਆਰਥ ਸਿੰਘ ਜੀ, ਬੜੀ ਸ਼ਰਧਾ ਭਾਵਨਾ ਸਾਹਿਬ ਮਾਰੇ ਨੇ ਕੀ ਗੋਤੀ ਬੈਠ ਕੇ ਪਿੱਤਰ ਗੁਰਬਾਣੀ ਆਸਾ ਕੀ ਵਾਰੇ ਸਪੂਰਨ ਕੀਤੇ, ਸਰਨ ਕੀਤੇ ਨੇ। ਉਪਰੰਤ ਅੱਜ ਹੁਕਮਨਾਮੀ ਕਸਰ ਚਾਰ ਸਰਨ ਕੀਤੀ, ਅਰਦਾਸ ਚਲਦੀਆਂ ਭਰੀਆਂ ਨੇ। ਆਓ ਸਾਧ ਸਿੰਘ ਜੀ, ਇਸ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਸੰਗਤ ਨੂੰ ਬਖਸ਼ਿਸ਼ ਕੀਤਾ ਹੈ। ਸਾਧ ਸਿੰਘ ਸੰਗਤ ਨੂੰ ਪਤਾ ਹੈ ਕਿ ਹਰ ਰੋਜ਼ ਜਿਹੜੀ ਵਾਰ ਸਹਿਜ ਪਾਠ ਚੱਲ ਰਹੇ ਨੇ, ਆਪ ਸਰਨ ਕਰ ਰਹੇ ਹੋ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਆਓ, ਮੱਥਾ ਟੇਕੋ, ਅਰਦਾਸ ਕਰੋ ਜਿੰਨੀ ਦੇਰ ਤੱਕ ਚਾਹੋ। ਮਾੜੀ ਨਹੀਂ ਕਿ ਮਾੜੀ ਸਾਧ ਸਿੰਘ ਕਥਾ ਕੀ ਦੁਆਰ ਸਾਨੂੰ ਕਰ ਸਕਦੇ ਹੋ। ਸਾਧ ਸਿੰਘ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਜੋ ਨਾਲ 400 ਸਾਲ ਦੀਆਂ ਡਬਲ ਬਿਲਡਿੰਗਾਂ ਬਣਦੀਆਂ ਦੇਖ ਰਹੇ ਹੋ, ਸੋ ਇਹਨਾਂ 'ਤੇ ਬੇਅੰਤ ਖਰਚਾ ਆ ਰਿਹਾ ਹੈ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਬੇਅੰਤ ਪੁਰਾਣੇ ਵੱਲੋਂ ਆਪਣਾ ਦਸਵੰਤ ਸਫਲ ਕਰਦੇ ਹੋਇਆਂ ਬੇਅੰਤ ਮਾਇਆ ਗੁਰੂ ਘਰ ਨੂੰ ਭੇਟਾ ਕੀਤੀ ਹੈ। ਸਾਧ ਸਿੰਘ ਜੀ ਵਟਪਾਗੀ ਹਨ, ਜਿਹਨਾਂ ਜਿਹਨਾਂ ਆਪਣੀ ਮਾਇਆ ਸਫਲ ਨਹੀਂ ਅਜੇ ਕੀਤੀ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਤੁਸੀਂ ਹਿੱਸਾ ਪਾ ਕੇ ਆਪਣੀ ਮਾਇਆ ਸਫਲ ਕਰੋ। ਇਹ ਜੋ ਬਿਲਡਿੰਗਾਂ ਬਾਰੀਆਂ ਨੇ, ਸਾਰੀਆਂ ਅਸੀਂ ਮਿਲ ਕੇ ਕੋਸ਼ਿਸ਼ ਕਰੀਏ, ਇਹ ਸਫਲਤਾ ਸੰਪੂਰਨਤਾ ਗੁਰੂ ਸਾਹਿਬ ਬਖਸ਼ਿਸ਼ ਕਰਨ। ਸੋ ਸਾਧ ਸਿੰਘ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਸਹਿਜ ਪਰ ਚੱਲ ਰਹੇ ਨੇ, ਤੁਸੀਂ ਘਰਾਂ ਹੀ ਕਰ ਰਹੇ ਹੋ, ਇਹਨਾਂ ਦੇ ਵਾਸਤੇ ਜੋ ਸੰਯੋਗ ਹੈ, ਜੋ ਆਪ ਤੁਸੀਂ ਨੇ ਇੱਕ ਆਪਣਾ ਮਿਲਵਰਤਨ ਦੇਣੀ ਹੈ, ਉਹਦੇ ਵਾਸਤੇ ਤੁਸੀਂ ਭਾਈ ਰਜਿੰਦਰ ਸਿੰਘ ਸੈਕਟਰੀ ਸਾਹਿਬ ਨੂੰ ਫੋਨ ਕਰਕੇ, ਸੋ ਉਹਨਾਂ ਨੂੰ ਆਪਣਾ ਨਾਂ ਨੰਬਰ ਦੇ ਦਿੱਤਾ ਕਿ ਸਮੇਂ ਸਮੇਂ ਤੁਹਾਨੂੰ ਸਾਰਿਆਂ ਨੂੰ ਫੋਨ ਕਰਕੇ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਸਾਂਝੇ ਤੌਰ 'ਤੇ ਚੱਲਦੇ ਰਹਿਣ ਅਤੇ ਸੰਗਤਾਂ ਦੀ ਸੇਵਾ ਗੁਰੂ ਮਹਾਰਾਜ ਥਾਂ ਪਾਉਂਦੇ ਰਹਿਣ। ਸੋ ਸਤਸੰਗ ਜੀ, ਆਪ ਸੰਗਤ ਮੇਰੇ ਤੁਹਾਡਾ ਟੈਲੀਫੋਨ ਨੰਬਰ ਹੈ ਸੈਕਟਰੀ ਸਾਹਿਬ ਦਾ, 408-712-4145। ਸਤਸੰਗ ਜੀ, ਖਾਲਸਾ ਸਕੂਲ ਦਾ ਜੋ ਐਡਮਿਸ਼ਨ ਹੈ ਉਹ ਚੱਲ ਰਿਹਾ ਹੈ, ਸੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਆਪ ਆਪਣੇ ਬੱਚਿਆਂ ਨੂੰ ਖਾਲਸਾ ਸਕੂਲ 'ਚ ਪੰਜਾਬੀ ਪੜ੍ਹਨ ਵਾਸਤੇ ਜ਼ਰੂਰ ਹਾਜ਼ਰ ਕਰੋ। ਉਹਨਾਂ ਦਾ ਐਡਮਿਸ਼ਨ ਆਨਲਾਈਨ ਤੁਸੀਂ ਲੈ ਸਕਦੇ ਹੋ, ਬੱਚਿਆਂ ਦਾ ਐਡਮਿਸ਼ਨ ਲੈ ਸਕਦੇ ਹੋ। ਸੋ ਆਹ ਜ਼ਰੂਰ ਕਿਰਪਾ ਕਰਕੇ ਬੱਚਿਆਂ ਨੂੰ ਦਾਖਲ ਕਰਾਓ ਅਤੇ ਬੱਚਿਆਂ ਜ਼ਰੂਰ ਪੜ੍ਹਾਓ ਸਤਸੰਗ ਜੀ। ਸੋ ਅੱਜ ਸਾਹਿਬ ਹਰ ਕਿਸੇ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ, ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਉਹਨਾਂ ਦੇ ਸਾਹਿਬ ਵਰਗ ਨੂੰ ਬਣਾਉਣ ਵਾਸਤੇ ਅਸੀਂ ਵੀ ਕੋਸ਼ਿਸ਼ ਕਰੀਏ। ਸੋ ਸਤਸੰਗ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ 7 ਤੋਂ ਲੈ ਕੇ 9 ਤੱਕ 7, 8, 9 ਸੋ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਸਾਡੇ ਪਾਸ ਆ ਰਹੇ ਨੇ, ਸੋ ਆਪ ਸੰਗਤ ਨੂੰ ਬੇਨਤੀ ਹੈ ਵੀ ਹਾਜ਼ਰੀਆਂ ਭਰੋ। 7 ਔਰ 8 ਨੂੰ 2 ਦਿਨ ਭਾਈ ਸਾਹਿਬ ਕੀਰਤਨ ਕਰਨਗੇ 6 ਤੋਂ ਲੈ ਕੇ 9 ਤੱਕ, ਅਤੇ 9 ਤਰੀਕ ਨੂੰ ਕੀਰਤਨ ਕਰਨਗੇ 11 ਤੋਂ ਲੈ ਕੇ 2 ਵਜੇ ਤੱਕ। ਸਭ ਸੰਗਤ ਹਾਜ਼ਰੀਆਂ ਭਰੋ, ਬੜੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਸਤਸੰਗ ਜੀ, ਭਾਈ ਸਾਹਿਬ ਤਿਆਰ ਨੇ, ਸਿਹਤ ਪੈਰਾਮ ਕਰਕੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਗੁਰਦੇਵ ਜੀ ਦੇ ਮੁਬਾਰਕ ਚਰਨਾਂ ਅੰਦਰ ਅਤੇ ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਰਸ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 857 ਤੋਂ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। 857 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ

ਸਾ ਨਿਫਲ ਆਸ ਸਭ ਬਿਰਥੀ ਜਾਈ ਰਾਉ। ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ ਤਿਸ

ਉਹ ਊਤਮ ਸੰਤ ਭਇਓ ਬੜ ਬਡਨਾ ਤਿਸ ਜਨ ਕੀ ਵਡਿਆਈ ਹਰ ਆਪ ਵਧਾਈ ਉਹ ਘਟੈ ਨਾ ਕਿਸੈ ਕੀ ਘਟਾਈ।

आय घट अव घट जत कतै सहाय रहाउ रंक राव जाके एक समान कीट हस्त।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਗੁਰੂ ਚਰਨਾਂ ਵਿੱਚ ਬੈਠ ਕੇ ਅਤੇ ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਲਾਹੇ ਪ੍ਰਾਪਤ ਕਰ ਰਹੇ ਸੀ, ਜੋ ਸਰਬੱਤ ਦੇ ਭਲੇ ਵਾਸਤੇ ਸ੍ਰੀ ਸਹਿਜ ਪਾਠ ਲੰਮੇ ਸਮੇਂ ਤੋਂ ਚੱਲ ਰਹੇ ਹਨ। ਆਪ ਜੀਆਂ ਨੇ ਅੱਜ ਵੀ ਹਾਜ਼ਰੀਆਂ ਭਰੀਆਂ, ਗੁਰੂ ਸਾਹਿਬ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਸਭਨਾਂ ਨੂੰ ਘਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾ ਨੂੰ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਦੇਣਗੇ ਜੀ। ਆਓ ਹੁਣ ਕੀਰਤਨ ਹਾਜ਼ਰੀ ਜੋ ਅੱਜ ਸਾਹਿਬ ਸਤਿਗੁਰੂ ਧੰਨ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਵੈਭਵ ਦੇ ਸੰਬੰਧ ਅੰਦਰ ਰੱਖੀ ਗਈ ਹੈ। ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਸਮੂਹ ਸੰਗਤਾਂ ਨੂੰ ਅਸ਼ਟਮ ਬਲਬੀਰ ਧੰਨ ਧੰਨ ਗੁਰੂ ਹਰਕ੍ਰਿਸ਼ਨ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਮਤ ਬੁੱਧ ਬਖਸ਼ਿਸ਼ ਕਰਕੇ ਨਿਹਾਲ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are now connected.

0: ਗੁਰੂ ਜੀ ਖਿਮਾ ਕਰਨ, ਬਾਣੀ ਦਾ ਪਾਓ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸਾਉਣ। ਪਿਆਰ ਨਾਲ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਹਾਨ ਅਵਤਾਰ ਪੁਰਬ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਕਿੰਨਾ ਕਿੱਥੇ ਲੱਗਣਾ ਤੁਹਾਨੂੰ ਉਹ ਥੋੜੇ ਜਿਹਾ ਅੱਟ ਕੇ ਕਰ ਸਕਦਾ ਥੋੜਾ ਸਰੀਰ ਸਟੇਜ ਦੇ ਥੱਲੇ ਬਣਨਾ ਮਾੜਾ ਜਿਹਾ ਅੱਛਾ ਔਰ ਮੈਂ ਮਹਾਦੇਵ ਨਾਲ ਗੱਲ ਕਰਨੀ ਓਕੇ ਮਹਾਦੇਵ ਨਾਲ ਗੱਲ

0: ਕਹਿੰਦਾ ਕਹਿੰਦਾ ਰਹਿ ਗਿਆ ਅੰਕਲ ਨੂੰ ਵੀ ਓਂਕਾਰ ਅੰਕਲ ਨਾਲ ਗੱਲ ਕਰ ਲਓ।
1: ਹੈਲੋ ਉੱਪਰ ਲਾਹੌਰ ਬਾਬਾ ਜੀ।

0: ਦੋ ਪਾਸੇ
1: ਹਾਂਜੀ ਬਾਹਰ ਹੀ ਪਏ ਨੇ ਅੱਛਾ ਸਾਈਡ ਵਾਲਾ ਪੱਲਾ

రోజులు అవుతుంది. చోదకాడికి పది రోజులు.

Durante la mayoría de

0: Where are you working? Upstairs? Okay. Please cover up your head.
1: I
0: am in the main hall, main Darbar hall.
1: Ajao.
0: Okay.
2: Hello.
1: ਕਿੱਥੇ ਚੱਲਦਾ ਹੀ ਨਹੀਂ ਪਬਲਿਕ ਚੱਲਦੇ ਇਹ ਸਭ ਪ੍ਰਿੰਟ ਵਗੈਰਾ ਕੀਤੇ ਹੋਏ ਆ ਨਾ ਆ ਚੱਲਦਾ ਨਾ ਹੋ ਜਾਂਦਾ ਪਹਿਲਾਂ

0: 25 ਤੇ 27 ਬੰਦ ਕਰ ਦਿਓ। 27 ਵੀ ਚੱਲਦਾ ਹਾਂਜੀ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਚੱਲੇ ਹੋ
3: ਨੰਬਰ
2: 3 ਹੈ ਜੀ। ਬਿਲਕੁਲ ਮਿਕਸਰ ਤੇ ਵੀ ਤੇ ਇੱਥੇ ਵੀ ਨੰਬਰ 3 ਤੇ ਹੁਣ ਆਪਾਂ 19 ਦੇ ਨਾਲ ਯੂਜ਼ ਕਰ ਰਹੇ ਸੀ ਇਹਨੂੰ
3: ਕੱਲ ਲਾਂਗੇ ਇੱਥੇ ਭਾਈ ਦੱਸੋ ਵੀ ਚਾਲੂ ਕਰ
2: ਚਲੋ ਆਪੀ ਨੰਬਰ 3 ਨੂੰ ਆ ਗਿਆ
0: 29 ਦੀ ਨਾ 60
3: ਥੱਲੇ ਨਹੀਂ ਲਾਉਂਦੇ ਕਿੰਨੇ ਆਪਣੇ ਮਾਈਕ ਕਿੰਨੇ ਹੋ ਗਏ ਸਾਰੇ ਕਿੰਨੇ ਚੱਲਦੇ ਆਪਣੇ
0: 26 ਨੰਬਰ ਚਲਾਓ
3: ਤਾਂ
0: 29 ਬੰਦ ਕਰ ਦਿਓ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਹਾਂਜੀ ਹਾਂਜੀ ਜੋ ਵੀ ਆਲਰੇਡੀ ਫਿਕਸ ਆ ਪੋਡੀਅਮ ਨਾਲ
1: ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਤਾਰ ਸਹੀ ਆ
2: ਥੋੜੀ ਜਿਹੀ ਰੂਲ ਲੱਗੀ ਪਰ ਟ੍ਰਾਈ ਕਰਕੇ ਫਸ ਜਾਵੇ
1: ਜੇ ਰੂਲ ਆ ਤੇ ਫਿਰ

0: ਕਰ ਲੋ ਸ਼ਾਮ ਨੂੰ ਨਾਲ ਲੱਗਣਾ ਤੁਸੀਂ ਵੀ ਕਰ ਲੋ ਫਿਰ ਅੱਗੇ ਦੱਬ ਕੇ ਅੱਛਾ ਫਿਰ ਮੈਂ ਤਾਂ ਮੇਨ ਮਾਈਕ ਬਹਿ ਜੂੰਗਾ ਕਹਿੰਦੇ ਫੋਨ ਆਇਆ ਸਾਰੇ ਸਟਾਫ ਨੇ ਬਹਿਣਾ ਨਾਲ ਮੈਂ ਮੇਨ ਮਾਈਕ ਤੇ ਮੈਂ ਬਹਿ ਜੂੰਗਾ
1: ਲਾਲ ਗੱਡੀ ਵੀਡੀਓ ਵਧੀਆ ਲੱਗਣੀ ਹੈ ਇੱਥੇ
0: ਕੋਈ ਗੱਲ ਨਹੀਂ
2: ਯਾਰ
0: ਉਹਨੇ ਵੀ ਰੰਗ ਬਿਰੰਗਾ ਬਣ ਕੇ
1: ਚੱਲਦੇ ਆ
0: ਸਭ ਕਿੱਥੇ ਚੱਲ ਗਿਆ ਤੁਸੀਂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਟੈਸਟ ਕਰਨ ਤੋਂ ਬਾਅਦ ਮੈਂ ਫਿਰ

ਸ਼ੀਸ਼ਾ ਲਾ ਰਹੇ ਉੱਪਰ ਨਹੀਂ ਕਰਨਾ ਸੀਗਾ।

0: پھر چار باہر نے ایک پانچ نے آلریڈی پانچ نے باہر ایک جوز پوڑیوں واسطے آلریڈی
1: نمبر
0: ٹھیک ہے پچی چھبی ستائی تی
2: مائک تو ہونے نہیں اس وقت اپنے
0: مائک نمے آئے ہیں مائک لے لے ہونے کا
3: کنٹرول سگنل آل دے ہیو ٹو ڈو از کنٹرول دا بلو بلو ٹوتھ اینڈ دی ادر سٹف دیٹس آل
0: ਇਹਨੂੰ ਤਾਰ ਲਾਉਣੀ ਪੈਣੀ ਹੈ ਠੀਕ
2: ਹੈ ਕਿਹੜਾ ਕਿਹੜਾ
0: 22 ਨੰਬਰ
2: ਇਹ ਵਿਸ਼ਿਕ ਤਾਂ ਨਹੀਂ ਹੰਦਨ ਛੱਡਦਾ
0: ਮੈਂ
2: ਹੁਣੇ ਔਨ ਕਰਦਾ ਕਲਾਸ ਸੰਗਤ ਦਾ ਬੁਲਾਇਆ ਨੇ ਕੀ ਹੋ ਰਿਹਾ ਹੈ ਇੱਧਰ ਆਓ ਹੁਣ ਸੰਗਤ
3: ਸਾਹਿਬ
2: ਇੱਧਰ ਆਓ ਤੁਸੀਂ
4: ਵਾਹਿਗੁਰੂ ਵਾਹਿਗੁਰੂ
2: ਉਹ ਤਾਂ ਫਿਰ ਉਹ ਤਾਂ ਪਤਾ ਨੀ ਕਿਹੜਾ ਉਦੋਂ ਹੋ ਗਿਆ।

ਲਓ ਜੀ ਹੁਣ ਉਹਨੂੰ ਉਹ ਮੇਨ ਵਾਲਾ ਕੰਮ ਕਰਾਓ।

ਸੰਗਤ ਸਾਹਿਬ ਆ ਦੱਸੋ ਹੁਣ ਇਹਦੀ ਜਿਹੜਾ ਸਪੇਸ ਹੈਗਾ ਇੰਨਾ ਕੁ ਹੈਗਾ ਹੁਣ ਇਹਦੇ ਲਈ ਸੰਗਤ ਸਾਹਿਬ ਆਪਾਂ ਨੂੰ ਆਹ ਸੋਚਣਾ ਪੈਣਾ ਕਿ ਇੱਦਾਂ ਦਾ ਸਟੈਂਡ ਆ ਚੀਜ਼ ਜਚਨੀ ਦੀ ਥੋੜ੍ਹੀ ਜਿਹੀ

0: ਤਾਂ ਬਣੀ ਹੈ। ਜੇ ਅਗਲੇ ਨੇ ਫਿਰ ਜੇ ਏਦਾਂ ਵੀ ਕੱਟਤਾ ਨਾ ਉਹਨੇ ਕੰਨਾ ਉਹਨੇ ਕੁਛ ਨਾ ਕੁਛ ਤਾਂ ਕੰਨਾ ਹੀ ਹੈ ਤਾਂ ਇਹਨਾਂ ਚ ਸਪੇਸ ਨੀ ਹੈਗਾ। ਸੋ ਉਹਦੇ ਨਾਲ ਤੁਹਾਡਾ ਆਈਟਮ ਵਧੀਆ ਹੈ ਪਰ ਪ੍ਰੋਬਲਮ ਆਉਣੀ ਇਹਨਾਂ ਚ ਸਪੇਸ ਬਹੁਤ ਘੱਟ ਹੈ, ਸਮਝ ਗਿਆ ਨਾ। ਬਸ ਸਿੰਪਲ ਕਰ ਸਕਦੇ ਹਾਂ ਆਪਾਂ ਇੱਕ ਜਿੱਦਾਂ ਆਪਾਂ ਪਹਿਲਾਂ 10 ਵਾਰ ਅਟੈਂਡ ਕੀਤਾ ਹੈ ਨਾ ਜੁਗਾੜ ਜਿਹਾ ਆਇਆ ਬੁਰਾ ਲੱਗ ਰਿਹਾ ਨਾ ਇੱਥੇ ਹੁਣ ਅਗਲੇ ਨੇ ਬਹਿਣਾ ਉਦੋਂ ਸਾਰਾ
1: ਨਹੀਂ ਦੇਖਿਓ ਹੁਣ ਉਹਦੀ ਆਈ ਕੰਟੈਕਟ ਸਵਾਲ ਇਹ ਨਹੀਂ ਹੈ ਔਨ ਦਾ ਸਪੋਰਟ ਨਾ ਕਹਿ ਦੇਵੇ ਆ ਹੈ ਨਾ ਪ੍ਰੋਬਲਮ ਆ ਨਹੀਂ ਚੱਲਣਾ ਏਦਾਂ ਏਦਾਂ
2: ਫਿਰ ਇੱਕ ਕੰਮ ਕਰੋ ਨਹੀਂ ਤਾਂ
1: ਆ ਤਾਂ ਬਹੁਤ ਨੀਚਾ ਹੈ ਜੀ ਹਾਂਜੀ
2: ਬਾਜੇ ਨੂੰ ਸਟੈਂਡ ਵਾਲਾ ਦੇ ਦਿਓ
1: ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
2: ਉਹਨੂੰ ਆਪਾਂ ਲੰਮਾ ਕਰ ਲੈਨੇ
1: ਬੈਟਰ ਤਾਂ ਆਹੀ ਰਹੂਗਾ ਆਪਣੇ ਕੋਲ ਦੂਜਾ
3: ਟਿਕਣ ਵਾਲਾ ਨੀ ਹੈਗਾ।

Mm.

ਹਾਂਜੀ ਹਾਂਜੀ ਚੱਲ

ਛੱਬੀ ਨੰਬਰ ਚਲੋ ਜੀ ਇੱਕ ਵਾਰੀ ਮੈਂ ਫਿਰ ਅਨੰਦ ਫਿਰ ਦੁਆ ਮੁੜ ਕੇ ਟੈਸਟ ਕਰਨੇ ਨਾ ਆਪਣੇ ਤੇ ਆਪਾਂ ਨੂੰ ਇੱਕ ਸਟੈਂਥ ਆ

0: फोन फेस
1: की बेकस हां है ना
0: करते हैं
1: ਉੱਥੇ ਡਰਾਅ ਦੇ ਬੈਗ ਜਿਹੜੇ ਅੰਦਰ ਵੜਦੇ ਸੱਜੇ ਇੱਧਰੋਂ ਜਾਈਏ ਸੱਜੇ ਪਾਸੇ ਨਹੀਂ ਉਹਦੇ ਚ ਇੱਕ ਬੈਗ ਦੇ ਵਿੱਚ ਪਿਆ ਵਾ ਉਹ ਸਟੀਲ ਵਾਲੇ ਦੇ ਵਿੱਚ ਦੇਖੋ ਸਟੀਲ ਵਾਲੇ ਜਿਹੜੇ ਨੇ

0: ਤੇ ਦੂਜਾ ਵੀ ਲਾਣਾ ਪੈਣਾ ਯਾਰ, ਹੈਗਾ ਦੂਜਾ
1: ਕਰ ਦਿੱਤੇ ਪਾਰਕਿੰਗ ਲਾਟ ਦਾ ਸਰ, ਉਹ ਤਾਂ ਅਸੀਂ ਸਵੇਰੇ ਹੀ ਕਰਦੇ ਸੀ, ਅਸੀਂ ਸਵੇਰੇ ਹੀ ਕਰਦੇ ਪਏ ਸੀ। ਹਾਂਜੀ ਉਹ ਤਾਂ ਉਹ ਕਰਦਾ ਪਿਆ ਸੀਗਾ ਮਕਸੀਕਾ, ਉਹ ਫਿਰ ਅਸੀਂ ਸਵੇਰੇ ਕਰਦੇ ਸੀਗੇ। ਹਾਂਜੀ ਸਿੱਧੂ ਭਾਈ ਦੇ ਨਾਲ ਗੱਲ ਕਰ ਲਓ, ਉਹਨਾਂ ਨੂੰ ਲੋੜ ਪੈ।
0: ਹਾਂਜੀ ਉਹ ਘੁੰਮ ਜਾਂਦਾ ਆ ਦੂਜਾ ਹੈਗਾ ਪਿੰਡ, ਹਾਂ ਇਸ ਪਾਸੋਂ ਦੂਜਾ

0: ਵੀਰ ਸੋ ਦੋ ਹੋ ਗਏ ਦੋ ਦੂਜਾ ਹੋਣਾ ਵਾ
1: ਹਾਂਜੀ ਹਾਂਜੀ
2: ਪਿੱਛੇ ਇੱਕ ਫ੍ਰੀ ਪਈ ਇਸ ਟਾਈਮ ਤਿੰਨ ਆਪਾਂ ਲਾ ਲਈਆਂ ਨੇ ਚਾਰ ਨੇ ਆਪਣੇ ਕੋਲ ਪੰਜਵਾਂ ਪੌੜੀਆਂ ਵਾ

की जरूरत करे।

0: ਵਿੱਚ ਕਰ ਦਈਏ ਕੀ ਵਿੱਚ ਰੱਖ ਲਈਏ ਆਹ ਵਾਲਾ ਵਾ
1: ਇਹ ਚ ਮਾਈਕ ਲੱਗਾ
0: ਮਾਈਕ ਲੱਗਾ
1: ਮਾਈਕ ਲੱਗੇ ਤੇ ਬੰਦ ਹੋਣੀ ਸੋਚ ਰਹੇ ਜਦ ਸਾਡਾ ਚੱਲ ਪੈਣਾ ਨਾ ਫਿਰ ਕੋਈ ਗੱਲ ਨਾ ਜਦ ਫੋਨ ਉਦੋਂ ਕਰਨਾ ਜਾਂ ਸਾਰਾ ਬਾਜਾ ਬੁਜਾ ਵੱਜਦਾ

एक चीज हो सकती है कि अगर कोई अच्छा बजाना बजाया जाए कैसी

0: ਪੰਜਵੀਂ ਓਨ ਕਰ ਦੋ
1: ਓਨ ਹੈ ਜੇ ਸਾਰੇ ਓਨ ਹੈ ਓਨ ਹੈ ਮੈਂ ਜਾ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਠੀਕ ਹੈ ਗੁਰੂ।

Yapabiliyor muyum?

ਤੇ ਮੈਂ ਵੈਸੇ ਨਹੀਂ ਬੋਲਦਾ ਚੰਗਾ ਲੱਗਦਾ ਔਰ ਮੈਨੂੰ ਆਉਂਦਾ ਵੀ ਕੁਛ ਨਹੀਂ ਹੈ ਤੇ ਮੈਂ ਤਾਂ ਸੱਚਮੁੱਚੀ ਉਹ ਸੁਣੀਆਂ ਸੁਣਾਈਆਂ ਸੁਣਾਈ ਜਾਂਦਾ ਉਹ ਮੈਂ ਜਿਹੜੀਆਂ ਤੁਹਾਨੂੰ ਗੱਲਾਂ ਸੁਣਾਈਆਂ ਮੈਂ ਉਹਨਾਂ ਥਾਵਾਂ 'ਤੇ ਜਾ ਕੇ ਆਇਆ ਸੀ ਇਸ ਕਰਕੇ ਸੁਣਾਇਆ ਕਿ ਉਹਨਾਂ ਮਹਾਂਪੁਰਸ਼ਾਂ ਨੂੰ ਅਜੇ ਤੱਕ ਵੀ ਮਾਣ ਨਹੀਂ ਮਿਲ ਰਿਹਾ ਨਾ ਪਰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਣ ਹੈ ਅੱਜ ਵੀ ਹੈ ਕੱਲ੍ਹ ਵੀ ਹੋਏਗਾ ਪਰ ਮੈਂ ਹੋਰ ਵੀ ਗੱਲ ਮੈਂ ਨੋਟ ਕੀਤੀ ਮੈਂ ਟੀਵੀ 'ਤੇ ਜਿਹੜੇ ਚੱਲਦੇ ਆ ਨਾ ਜੀ ਪ੍ਰਵਚਨ ਚੱਲਦੇ ਹਨ ਹੋਰ ਵੀ ਧਰਮਾਂ ਦੇ ਲੋਕ ਜਿਹੜੇ ਪ੍ਰਚਾਰ ਕਰਦੇ ਕੋਈ ਵੀ ਇਹਨਾਂ ਮਹਾਂਪੁਰਸ਼ਾਂ ਦਾ ਨਾਂ ਨਹੀਂ ਲੈਂਦਾ ਔਰ ਕਿਸੇ ਵੀ ਗ੍ਰੰਥ ਵਿੱਚ ਇਹਨਾਂ ਦੀ ਬਾਣੀ ਦਾ ਕੋਈ ਜ਼ਿਕਰ ਨਹੀਂ ਹੈ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਮੇਰੇ ਕੋਲ ਇੱਕ ਵਾਰੀ ਸੈਨ ਭਗਤ ਜੀ ਦੇ ਕੁਝ ਸੇਵਾਦਾਰ ਆਏ ਮੈਨੂੰ ਮਿਲਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ ਦੋ ਤਿੰਨ ਸ਼ਬਦ ਹਨ ਉਹਨਾਂ ਤੋਂ ਇਲਾਵਾ ਉਹ ਹੋਰ ਵੀ

ਜੋ ਪਹਿਲਾ ਹੁਕਮਨਾਮਾ ਸੀ, ਪਹਿਲਾ ਪ੍ਰਕਾਸ਼ ਪੁਰਬ ਵੇਲੇ, ਉਸ ਦੀ ਸੰਤਾਂ ਦੇ ਕਾਰਜ ਆਪ ਖਲੋ ਹੈ। ਸੋ ਮੈਂ ਤਿੰਨਾਂ ਹੀ ਉਹ ਪਾਵਨ ਹੁਕਮਾਂ ਦਾ ਮੈਂ ਕੀਰਤਨ ਕਰਾਂਗਾ। ਮੈਂ ਨਦੇੜ ਦੀ ਧਰਤੀ ਤੋਂ ਸ਼ੁਰੂ ਕਰ ਰਿਹਾ ਹਾਂ, ਉਹ ਸਕੇਲ ਦੀ ਵਜ੍ਹਾ ਕਰਕੇ ਕੀਰਤਨ ਸ਼ੈਲੀ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ। ਆਓ ਜੀ ਮਿਲ ਜੁਲ ਕੇ ਗਾਇਨ ਕਰੀਏ।

Hallelujah.

ਮਾਈਕ ਕਰਨ ਤੋਂ ਗੱਲ ਕਰਾਂ।

0: ਤਬਲੇ ਵਾਲਾ ਮੋਢੂ ਹੈ ਤੇ ਪਿਛਲੇ ਪਾਸੇ ਚਿਮਟੇ ਵਾਲੇ ਬਹਿ ਜਾਣਗੇ,
1: ਤਬਲੇ ਵਾਲੇ ਮੋਢੂ ਨੀ ਮਤਲਬ
0: ਨਹੀਂ ਮੋਢੂ ਨੀ ਮਤਲਬ
1: ਤਬਲੇ ਵਾਲਾ ਪਿੱਛੇ ਬਿਠਾ ਕਬਲੇ ਵਾਲੇ ਪਿੱਛੇ ਬੈਠਣਾ ਜਿਹੜੇ ਢੋਲਕੀ ਵਾਲੇ ਦੋ
0: ਇੱਕ ਮਾਈਕ ਉਧਰਲਾ ਯੂਜ਼ ਦੂਜੇ ਵਾਸਤੇ ਆਪਾਂ ਨੂੰ ਚਾਹੀਦਾ ਹੋਣਾ ਇੱਧਰ ਵੀ ਤਾਰ ਵਾਸਤੇ
1: ਢੋਲਕੀ
0: ਦੋ ਮਾਈਕ
1: ਤੇ ਮਾਈਕ ਢੋਲਕੀ ਵਾਲੀ ਬੱਜੀ
0: ਇੱਥੇ ਤਬਲਾ
1: ਸੰਜੀਵ
0: ਜੇ ਤੂੰ ਆਪ ਥੋੜੇ ਪਿੱਛੇ ਨੂੰ ਕਰ ਸਕਦੇ ਹੋ ਕਿਉਂ ਥੱਲੇ ਮਾਊਂਟ ਲੜੇ
1: ਸੰਜੀਵ ਨੂੰ ਸਮਝ ਲਓ
0: ਇੱਥੇ ਤਬਲੇ ਦਾ
1: ਇੱਥੇ ਤਬਲੇ ਦੇ ਕੋਲ
0: ਦੋ ਆਪਾਂ ਇੱਥੇ ਰੱਖਣੇ ਜੀ ਜਿਹੜੇ ਸਿੰਘ ਨਾਲ ਹੁੰਦੇ ਆ ਉਹਨਾਂ ਦੇ ਦੋ ਮਾਈਕ ਰੱਖਣੇ ਮਤਲਬ ਤੀਜਾ ਐਕਸਟਰਾ ਰੱਖ ਲਿਓ ਕਿਉਂਕਿ ਇੱਕ ਸਿੰਘ ਆਪਣਾ ਗੁੰਦਾ ਹੁੰਦਾ ਹੈ ਇੱਥੇ ਚੱਲ ਮੁੜ ਜਾਣਾ ਉਹ ਜੇ ਆਇਆ ਫਿਰ ਉਹ ਤੀਜਾ ਮਾਈਕ ਆਪਾਂ ਨੂੰ ਦੇਣਾ ਪੈਣਾ ਬੋਲਣ ਵਾਸਤੇ ਨਹੀਂ ਤਾਂ ਆਪਾਂ ਉਹਨੂੰ ਸਪੇਅਰ ਰੱਖ ਸਕਦੇ ਤਬਲਾ ਹੋ ਗਿਆ
1: ਤਬਲੇ ਦੇ ਐਕਸਟਰਾ ਚਿਮਚੇ
0: ਪਿਛਲੇ ਪਾਸੇ ਕਰਨਾ ਉਹਨਾਂ ਨੂੰ ਮਾਈਕ ਦੀ ਲੋੜ
1: ਕਿੰਨੇ
0: ਚਾਰ ਜਣੇ
1: ਉਹ ਆਪਣੇ ਮਾਈਕ ਬੰਦ ਕਰ ਦਿੰਦੇ

0: ਇੱਥੇ ਗੱਲ ਫਿਰ ਕਿੱਥੇ ਗੱਲ ਤੇ ਹੱਥੇ ਟਰੱਕ
1: ਦੋ
0: ਚਾਹੀਦੇ ਬਾਬਾ ਜੀ ਬਾਬਾ ਜੀ ਠੀਕ ਹੈ ਬਾਬਾ ਜੀ ਉਹ ਚੇਂਜ ਕਰ ਦੇਣਾ

0: ਜੀ ਵੱਡੇ ਵਾਲੇ ਇੱਥੇ ਬੈਠਣਗੇ ਜੀ
1: ਮੇਨ ਇੱਥੇ ਬੈਠਣ
0: ਮੇਨ ਵਾਲੇ
2: ਤਾਰ ਚੇਂਜ ਕਰਦੇ ਨਾ ਉੱਥੋਂ ਕਰ ਲੈਣਾ
0: ਬਾਬਾ ਜੀ ਇੱਥੇ ਆਣ ਗਿਆ ਅੱਛਾ ਉਹਨਾਂ ਦੇ ਲਈ ਆ ਮਾਈਕ ਚਲੋ ਜਾਂ ਇੱਦਾਂ ਛੋਟਾ ਵਾਲਾ
2: ਢੋਲਕੀ ਵਾਲੇ ਨੂੰ ਬੋਲਣਾ ਨੀ ਹੈਗਾ ਬੰਦ ਕਰਨਾ ਪੈਣਾ
0: ਇਸ ਪਾਸੇ ਉਹਨਾਂ ਨੂੰ
2: ਵੈਰੀ ਸਿੰਪਲ
0: ਵੈਰੀ ਸਿੰਪਲ
2: ਸਿੰਪਲ ਹੈ ਰਾਈਟ
0: ਇੱਕ ਹੋ ਗਿਆ ਦੋ ਢੋਲ ਹੋ ਗਿਆ ਦੂਜੇ ਪਾਸੇ ਦੀ ਢੋਲਕੀ ਇੱਕ ਹੋਰ ਹੋਣਾ ਦੂਜਾ ਉੱਥੇ ਮਿਊਟ ਕੀਤਾ ਹੋਇਆ ਇਸ ਵੇਲੇ ਓਕੇ
2: ਨਹੀਂ ਮਤਲਬ ਸਾਨੂੰ ਅਸੀਂ ਤਾਂ ਆਪਣਾ ਨਾਮ ਆਇਆ
1: वाहेगुरु
0: ਕਰ ਲਿਆ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਾਂਜੀ
1: ਠੀਕ ਹੈ।

0: 26 نمبر ہے
1: پورٹلن کے لندن ہوں
0: ਇਹਦੀ ਲੋੜ ਆ

ਬਣਦਾ ਹੈ ਨਾ ਹੱਥ ਬੁਲਾਉਂਦਾ।

0: ਠੀਕ ਹੈ ਜੀ ਭਾਈ, ਤੇ ਆਹ ਆ ਗਿਆ ਪਿੱਛੇ ਤਬਲਾ, ਪਿੱਛੇ ਤਬਲਾ ਆ ਗਿਆ, ਉਹ ਦੋਰ ਮਾਈਕ ਇੰਸਟਰੂਮੈਂਟ ਵਾਲੇ ਢੋਲਕੀ ਦੇ ਹੋ ਗਏ,
1: ਠੀਕ ਹੈ ਜੀ,
0: ਠੀਕ ਹੈ ਜੀ, ਆਹ ਬਾਕੀ ਉਹ ਫ੍ਰੀ ਹੈ ਤੇਰੇ ਵਾਸਤੇ ਸਾਰਾ,
1: ਠੀਕ ਹੈ।
2: ਅਸੀਂ ਆਪਦਾ ਐਕਸਪਰਟ ਜਿਹੜਾ ਮੇਨ ਜ਼ਿਆਦਾ ਸ਼ੋਰ ਵੀ ਸਾਡੇ

0: ওইটা হলে যে রাউন্ড হলে শিক্ষা যাবো না
1: ঠিক আছে।
0: স্ট্যান্ড আছে,

0: ਭਾਜੀ ਉਹਦੇ ਨੇ ਸ਼ੋਕ ਘਰੇ ਦੇ ਥੱਲੇ ਪਿਆ
1: ਇੱਥੇ ਸ਼ੋਕ ਜ਼ਰੂਰ ਲਾਇਆ ਥੱਲੇ
0: ਪੰਦਰਾਂ ਦੇ ਲਾਈ ਵੋਕਲ ਆਹ ਫ੍ਰੀ ਸੀ ਨਾ ਵੋਕਲ ਆਹ ਵੋਕਲ ਫ੍ਰੀ ਪਈ ਸੀਗੀ ਲੋੜ ਨੀ ਸੀਗੀ ਇਹਦੀ ਲੋੜ ਨੀ ਹੈਗੀ ਵੋਕਲ ਦੀ
2: ਲਾ ਦਿੰਦੇ ਫਿਰ ਉਹਨਾਂ ਨੇ
1: ਤੈਨੂੰ ਦੇਖਣਾ ਪੈਣਾ ਕਿੱਥੇ ਕਿੱਥੇ ਆ ਤੈਨੂੰ ਚਲਾਉਣਾ
2: ਪੈਣਾ
0: ਇੱਥੇ ਆ ਆ ਢੋਲਕੀ ਤੇ ਢੋਲਕੀ ਤੇ ਇੱਕ ਆ ਵਾ ਢੋਲਕੀ ਤੇ ਇੱਕ ਆ ਵਾ ਢੋਲਕੀ ਤੇ
2: ਆਮਨੇ ਸਾਹਮਣੇ ਚਿੱਕਾ ਨੀ ਮਾਰੋਗੇ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਪੰਦਰਾਂ ਨੰਬਰ ਆ ਵੀ ਵੋਕਲ ਆ ਸਾਰੇ

0: ਵੋਕਲਿਸਟ
1: ਇੰਸਟਰੂਮੈਂਟ ਤੇ ਹੈਗੀ ਦੋ ਨੰਬਰ ਤੇ ਹੈਗੀ ਆ ਢੋਲਕੀ
0: ਦੋ ਨੰਬਰ
1: ਢੋਲਕੀ
0: ਤੇ ਉੱਤਰ ਛੇ ਆ ਬੋਲ ਲਾ ਛੇ ਆ ਕਿਹੜਾ ਮੂਹਰੇ ਹੈਲੋ
2: ਆ ਛੇ ਨੰਬਰ ਛੇ ਨੰਬਰ ਢੋਲਕੀ
0: ਅੱਛਾ ਮੇਨ ਵੋਕਲ ਪੰਜ
2: ਹਾਂਜੀ ਮੇਨ ਵੋਕਲ ਹੈਗਾ ਵਾ ਮੇਨ ਵੋਕਲ ਚੈੱਕ ਕਰਿਓ ਕਿੰਨਾ ਨੰਬਰ ਆ ਪੰਜ ਨੰਬਰ ਬੰਦ ਕਰਿਓ ਇੱਕ ਮਿੰਟ
0: ਮੇਨ ਵੋਕਲ ਸਟੇ
2: ਤੇ ਚਾਰ ਨੰਬਰ ਮੇਨ ਹਾਰਮੋਨੀਅਮ ਆ ਗਿਆ ਚਾਰ ਨੰਬਰ ਮੇਨ
0: ਹਾਰਮੋਨੀਅਮ ਬੜਾ ਸਟੈਂਡ ਇੱਥੇ ਲਾ ਲਿਆ ਰਾਤ ਦੇ
2: ਦੋ ਬੰਦ ਆ ਛੇ ਚੱਲਦਾ ਸਾਈਡ ਦੇ ਉਹ ਵੋਕਲ ਦੂਜੇ ਸਾਈਡ ਵੋਕਲ ਹੈ ਇੱਕ 27 ਨੰਬਰ ਆ

0: हो गया सब कुछ,
1: वोकल टेस्ट करना। देखो

0: ਚੱਕ ਦੇ ਸਰ
1: ਉੱਨੀ ਨੰਬਰ
2: ਉੱਨੀ
0: ਨੰਬਰ ਉੱਪਰ
1: ਮਾਈਕ
0: ਆ ਜਿਹੜਾ ਤਬਲੇ ਵਾਲਾ ਨਾ ਢੋਲਕੀ ਵਾਲਾ ਉੱਧਰ ਦੀ ਕਰਦੇ ਪਿੱਛੇ ਦੀ ਇਹਦਾ ਦੇਖਣਾ ਮਾਈਕ ਸਟੈਂਡ ਆ
3: ਦੋ ਨੰਬਰ ਕਰਾਇਆ ਨੀ ਕੁਝ ਵੀ ਤੁਹਾਨੂੰ
0: ਫਿਰ ਬੰਦ ਰਹਿਣਾ ਤੈਨੂੰ
3: ਮਾਈਕ ਲਗਾ ਰਹਿਣ ਦਾ
0: ਸਟੈਂਡ ਦੇ ਕੱਪੜਾ ਕੁਛ ਹੈਗਾ ਚਲੋ ਵਧੀਆ ਜਾਂਦਾ

0: ਕਤਲ ਦਿਖਾ ਰਹੇ ਅਜਾ ਬਈ ਹੈਲੋ ਸੁਣੀ ਨਾ ਕੱਲੇ ਕੱਲੇ ਮਾਈਕ ਦਿਖਾ ਦੇ ਫਿਰ ਇਹਨਾਂ ਦੇ ਵਿੱਚ ਕਰਦੇ ਆਪਾਂ
1: ਢੋਲਕੀ ਆ ਹੈਗੀ ਜੀ ਦੋ ਤੁਹਾਡੇ ਠੀਕ ਹੈ ਜੀ ਸੋ ਮੇਨ ਬਾਬਾ ਜੀ ਦਾ ਹੋ ਗਿਆ ਓਕੇ ਜੀ ਤੁਹਾਡਾ ਸੈਕਿੰਡ ਪਿੱਛੇ ਠੀਕ ਹੈ ਜੀ